ਜਿਨ ਹਰ ਹਰ ਹਰ ਰਸ ਨਾਮ ਨ ਪਾਇਆ ਤੇ ਭਾਗਹੀਨ ਜਮ ਪਾਸ ਜੋ ਸਤਿਗੁਰ ਸਰਣ ਸੰਗਤ ਨਹੀਂ ਆਏ ਤ੍ਰਿਗ ਜੀਵਾਸ ਜਿਨ ਹਰ ਜਨ ਸਤਿਗੁਰ ਸੰਗਤ ਪਾਈ।

ਸਰਨ ਜਾਮ ਲਾਗ ਭਵਜਲ ਤਰਨ ਕੈ ਜਨਮ ਬਿਰਥਾ ਜਾਤ ਰੰਗ ਮਾਇਆ ਕੈ ਰਹਾਉ।

ਆਤਮਾ ਸ਼ਾ ਜਮਨ ਕਾਲ ਜੋਗੀ ਸਿਵਕੀਓ ਬੇਦ ਰਾਜ ਬ੍ਰਹਮਾ ਜੋਥੀਓ

दुख रोग संतापे उतरे सुनी सच्ची बाणी संत साजन पै सरसे।

ਸਿੱਖ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਭਗਵਤੀ ਜੀ ਸਹਾਈ ਵਾਹ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰਕਾ ਗੁਰੂ ਨਾਨਕ ਲਈ ਧਿਆਈ ਫਿਰ ਅੰਗਲ ਗੁਰਦੇ ਅਮਰਦਾਸ ਰਾਮਦਾਸ ਹੋਈ ਸਹਾਇ ਅਰਜਨ ਹਰਗੋਬਿੰਦਰੋਂ ਸਿਮਰੋਂ ਸ੍ਰੀ ਹਰਿ ਰਾਇ ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਜਹ ਡਿਠੇ ਸਭ ਦੁਖ ਜਾਇ ਤੇਗ ਬਹਾਦਰ ਸਿਮਰਿਆ ਕਰਨੋਂ ਦਿਆਵਾ ਧਾਈ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਤਰਕੇ ਬੋਲੋ ਜੀ ਵਾਹਿਗੁਰੂ ਪੰਜਾਂ ਪਿਆਰਿਆਂ ਚੌਵਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਬਣ ਛਕਿਆ ਦੇ ਚਲਾਈ ਤੇਗ ਵਾਹੀ ਦੇਖ ਕੇ ਡਟ ਕੀਤਾ ਤਰ੍ਹਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਦੇ ਚੜ੍ਹੀ ਤਾਂ ਨਾਰਿਆਂ ਨਾ ਚਰਾਏ ਗਏ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ ਤਰ੍ਹਾਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ

ਚੇਤੇ ਆਵੈ ਚੇਤੇ ਆਵਨ ਕਾ ਸਦਕਾ ਸਰਬ ਸੁਖ ਹੋਵੈ ਜਹਾਂ ਜਹਾਂ ਖਾਲਸਾ ਜੀ ਸਾਹਿਬਾ ਤਹਾਂ ਤਹਾਂ ਰਛਿਆ ਰਿਆਇਤ ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ ਸਿੱਖ

ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨੇ ਇਸ਼ਨਾਨ, ਚੌਂਕੀਆਂ ਝੰਡੇ ਬੁੰਗੇ, ਜੁਗੋਂ ਜੁਗ ਅਟਲ ਧਰਮ ਕਾ ਜੈਕਾਰ, ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ। ਸਿੱਖਾਂ ਦਾ ਮੰਨੀ ਵਾਹ ਮਤ ਉੱਚੀ ਮਤ ਪਾਤਾ ਰਾਖਾ ਵਾਹਿਗੁਰੂ। ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ, ਸ਼੍ਰੀ ਨਨਕਾਣਾ ਸਾਹਿਬ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ, ਖੁੱਲ੍ਹੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ। ਹੀਨ ਮਾਣਿਆਂ ਦੇ ਮਾਣ, ਨੇਤਾਣਿਆਂ ਦੇ ਤਾਣ, ਨਿਓਟਿਆਂ ਦੇ ਓਟ, ਗੁਰੂ ਗਰੀਬ ਨਿਵਾਸ, ਸਤਿਗੁਰੂ ਧੰਨ ਧੰਨ ਸਾਹਿਬ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਆਪ ਜੀ ਨੇ ਪਾਰ ਕਿਰਪਾ ਕੀਤੀ, ਆਪ ਜੀ ਦੀ ਪਾਵਨ ਹਜ਼ੂਰੀ ਵਿਖੇ ਸੋ ਦਰ ਸ਼ਬਦ ਚੌਂਕੀ ਦੇ ਸ਼ਬਦ ਕੀਰਤਨ, ਉਪਰੰਤ ਸੋ ਦਰ ਰਹਿਰਾ ਸਾਹਿਬ ਜੀ ਦੇ ਪਾਠ ਹੋਏ। ਪਾਵਨ ਬਾਣੀ ਪੜ੍ਹਦਿਆਂ, ਬਾਣੀ ਗਾਇਨ ਕਰਦਿਆਂ, ਸਤਿਗੁਰੂ ਜੀ ਅੱਖਰ ਵਾਧਾ ਘਾਟਾ ਪੁੰਜਕ ਮਾਫ ਕਰਨਾ, ਪੜ੍ਹੀ ਸੁਣੀ ਬਾਣੀ ਦਾ ਭਾਵ ਧਾਰਾਈਆਂ ਸੰਗਤਾਂ ਦੀਆਂ ਹਿਰਦਿਆਂ 'ਤੇ ਵਸਾਵਣਾ, ਆਈਆਂ ਸੰਗਤਾਂ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ, ਸਭ ਦਾ ਤਿਲ ਫੁੱਲ ਭੀਟਾ ਦਰ ਪ੍ਰਵਾਨ ਕਰਨਾ, ਸਭ ਦੇ ਪਰਿਵਾਰਾਂ ਸਿਰ 'ਤੇ ਮਿਹਰ ਭਰਿਆ ਹੱਥ ਰੱਖਣਾ, ਦਰੋਂ ਘਰੋਂ ਸਿੱਖੀ ਸਿਰਕ ਭਰੋਸਾ ਨਾਮ ਦਾਨ ਬਖਸ਼ਣਾ, ਬੱਚਿਆਂ ਨੂੰ ਗੁਰਮਾਂ ਦੀ ਸੋਝੀ ਵਿਦਿਆ ਦੇ ਦਾਨ ਬਖਸ਼ਣੇ, ਖਾਲਸੇ ਪੰਥ ਦੀ ਸਦਾ ਚੜ੍ਹਦੀ ਕਲਾ ਰੱਖਣੀ, ਪੰਥ ਵਿੱਚ ਏਕਤਾ ਅਤੇ ਤਪਾ ਬਖਸ਼ਣਾ, ਪਾਵਨ ਹਜ਼ੂਰੀ ਵਿਖੇ ਕੜਾ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ ਦਰ ਪ੍ਰਵਾਨ ਹੋਵੇ, ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ।

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੁਹਿਰਾ ਆਗਿਆ ਭਈ ਅਕਾਲ ਕੀ, ਤਬ ਚਲਾਇਓ ਪੰਥ ਸਭ ਸਿੱਖਾਂ।

0: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ
1: ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ ਤੇਰੇ ਕਮਨ ਕਮਨ ਗੁਣ ਕਹਿ ਕਹਿ ਗਾਵਾਂ ਤੂੰ ਸਾਹਿਬ ਗੁਣੀ ਨਿਧਾਨਾ ਤੁਮਰੀ ਮਹਿਮਾ ਵਰਨ ਨਾ ਸਕਾਂ

ਤੂੰ ਠਾਕੁਰ ਊਚ ਭਗਵਾਨਾ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨ ਸਤਿਕਾਰਯੋਗ ਗੁਰੂ ਸਵਾਰੀ ਸਾਧ ਸੰਗਤਾਂ, ਵਡਭਾਗੀ ਹੋ ਜੋ ਸੰਧਿਆ ਸਮੇਂ ਖਾਲਸਾ ਦੀਵਾਨ ਸਾਡੀ ਗੁਰਦੁਆਰਾ ਸਾਹਿਬ ਸੁਖ ਸਾਗਰ ਵਿਖੇ ਹਾਜ਼ਰੀਆਂ ਭਰ ਕੇ ਪਾਵਨ ਬਾਣੀ ਸੋਦਰ ਰਹਿਰਾ ਸਾਹਿਬ ਜੀ ਦੇ ਪਾਠ ਸਰਵਣ ਕਰ ਰਹੇ ਸੀ। ਗੁਰੂ ਸਾਹਿਬ ਜੀ ਕਿਰਪਾ ਕਰਨ, ਸਭ ਦੀਆਂ ਹਾਜ਼ਰੀਆਂ ਪ੍ਰਵਾਨ ਕਰਨ, ਗੁਰਸਿੱਖੀ ਨਾਮਦਾਨ ਬਖਸ਼ਿਸ਼ ਕਰਨ। ਸੁਭਾਓ ਸੰਧਿਆ ਦੇ ਦੀਵਾਨ ਦੀ ਰਮਤਾ ਕਰ ਰਹੇ ਨੇ ਭਾਈ ਸਾਹਿਬ ਭਾਈ ਸਤਨਾਮ ਸਿੰਘ ਜੀ ਚਮਕੌਰ ਸਾਹਿਬ ਵਾਲੇ, ਉਹਨਾਂ ਦੀ ਰਸਨਾ ਤੋਂ 6:30 ਵਜੇ ਤੱਕ ਗੁਰਬਾਣੀ ਦੇ ਕੀਰਤਨ ਸਰਵਣ ਕਰਦੇ ਹਾਂ। ਉਪਰੰਤ ਗੁਰਮਤਿ ਵਿਚਾਰਾਂ 7:15 ਵਜੇ ਤੱਕ ਅਤੇ 7:15 ਤੋਂ 8:15 ਵਜੇ ਤੱਕ ਵਾਹਿਗੁਰੂ ਸਿਮਰਨ ਜਾਪ ਹੋਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਭਾਈ ਸਤਨਾਮ ਸਿੰਘ ਜੀ ਚਮਕੌਰ ਸਾਹਿਬ ਵਾਲੇ, ਜੋ ਕਿ ਬੜੇ ਹੀ ਪਿਆਰ ਦੇ ਨਾਲ ਗੁਰੂ ਕੀ ਬਾਣੀ ਦੇ ਕੀਰਤਨ ਸਰਵਣ ਕਰਾ ਰਹੇ ਸਨ। ਸੁਭਾਵ ਸਮਾਂ ਹੈ ਗੁਰਮਤ ਵਿਚਾਰਾਂ ਦਾ। ਗੁਰਮਤ ਵਿਚਾਰਾਂ ਦੀ ਸਾਂਝ ਅਤੇ ਭਾਈ ਸਾਹਿਬ ਭਾਈ ਗੁਰਦਾਸ ਜੀ ਦੀਆਂ ਵਾਰਾਂ ਦੀ ਕਥਾ ਸਰਵਣ ਕਰਾ ਰਹੇ ਹਨ ਭਾਈ ਸਾਹਿਬ ਭਾਈ ਖਜਾਨ ਸਿੰਘ ਜੀ ਸ਼੍ਰੀ ਅੰਮ੍ਰਿਤਸਰ ਸਾਹਿਬ ਵਾਲੇ। ਭਾਈ ਸਾਹਿਬ ਜੀ 7:15 ਵਜੇ ਤੱਕ ਗੁਰਬਾਣੀ ਦੀ ਗੁਰਮਤਿ ਵਿਚਾਰਾਂ ਸਰਵਣ ਕਰਾਉਣਗੇ। 7:15 ਤੋਂ 8:15 ਵਜੇ ਤੱਕ ਅੱਜ ਵਾਹਿਗੁਰੂ ਸਿਮਰਨ ਜਾਪ ਹੈ। ਸੋ ਸਮੂਹ ਸੰਗਤਾਂ ਹਾਜ਼ਰੀਆਂ ਭਰ ਕੇ ਗੁਰੂ ਦੀਆਂ ਖੁਸ਼ੀਆਂ ਬਖਸ਼ਾਂ ਪ੍ਰਾਪਤ ਕਰੋ ਜੀ। ਹਰ ਸਾਲ ਦੀ ਤਰ੍ਹਾਂ 24 ਅਕਤੂਬਰ ਨੂੰ ਬੱਚਿਆਂ ਦਾ ਗੁਰਬਾਣੀ ਮੁਕਾਬਲਾ ਹੋ ਰਿਹਾ ਹੈ। ਸੋ ਵੱਧ ਤੋਂ ਵੱਧ ਬੱਚਿਆਂ ਨੂੰ ਰਜਿਸਟਰ ਕਰਾਓ ਤਾਂ ਕਿ ਬੱਚੇ ਇਸ ਗੁਰਬਾਣੀ ਕੰਠ ਮੁਕਾਬਲੇ ਵਿੱਚ ਭਾਗ ਲੈ ਸਕਣ। ਸੋ ਆਓ ਗੁਰਮਤਿ ਵਿਚਾਰਾਂ, ਭਾਈ ਸਾਹਿਬ ਭਾਈ ਗੁਰਦਾਸ ਜੀ ਦੀਆਂ ਵਾਰਾਂ ਦੀ ਕਥਾ, ਭਾਈ ਸਾਹਿਬ ਭਾਈ ਖਜਾਨ ਸਿੰਘ ਜੀ ਉਹਨਾਂ ਤੋਂ ਸਰਵਣ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਹਮੇ ਆਪ ਗੁਣ ਭਰੀ ਇੱਕ ਗੁਣ ਨਾਹੀ, ਅੰਮ੍ਰਿਤ ਛਾੜ ਬਿਕੈ ਬਿਖ ਖਾਈ, ਮਾਇਆ ਮੋਹ ਭਰਮ ਪੈ ਭੁੱਲੀ, ਸੁਤਦਾਰ ਸਿਉਂ ਪ੍ਰੀਤ ਲਗਾਈ। ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤੋ, ਤੇਹੀ ਮਿਲੰਤ ਜਮ ਤ੍ਰਾਸ ਮਿਟਾਈ। ਇੱਕ ਅਰਦਾਸ ਪਾਠ ਕੀਰਤ ਕੀ, ਗੁਰ ਰਾ

ਮਾਣਕ ਮੋਤੀ ਹੀਰਿਆ ਗੁਰ ਉਪਦੇਸ਼ ਅਵੇਸ਼ ਅਮੋਲੀ।

0: ਗੁਰਮੁਖ ਸੁਖ ਫਲ ਬੋਲੀ ਆ ਬੋਲੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਨਵਾਜੀ, ਗੁਰੂ ਸਤਿਕਾਰੀ ਸਤਸੰਗੀ ਜਨੋ, ਵਡਭਾਗੇ ਹਨ ਜੋ ਸਤਿਗੁਰਾਂ ਨੇ ਆਪਣੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰਨ ਦਾ ਅਤੇ ਆਪਣੇ ਪਾਵਨ ਦਰਬਾਰ ਦੇ ਅੰਦਰ ਰੱਬੀ ਬਾਣੀ ਦੇ ਕੀਰਤਨ ਸਰਵਣ ਕਰਨ ਦਾ ਇਸ ਭਾਗਾ ਸਮਾਂ ਸਾਨੂੰ ਬਖਸ਼ ਕੇ ਨਿਵਾਜਿਆ ਹੈ, ਜਿਸ ਦੇ ਤਹਿਤ ਆਪ ਜੀ ਨੇ ਮਿਲ ਬੈਠ ਕੇ ਇਕਾਗਰ ਚਿੱਤ ਹੁੰਦਿਆਂ ਸਤਿਗੁਰਾਂ ਦੇ ਰੱਬੀ ਬੋਲ ਕੀਰਤਨ ਦੇ ਦੁਆਰਾ ਰਾਗੀ ਸਾਹਿਬਾਨਾਂ ਦੇ ਪਾਸੋਂ ਸਰਵਣ ਕੀਤੇ ਨੇ। ਆਓ ਕੁਝ ਸਮਾਂ ਸਤਿਗੁਰਾਂ ਦੀ ਪਾਵਨ ਹਜ਼ੂਰੀ ਦੇ ਅੰਦਰ ਗੁਰਮਤਿ ਸਿਧਾਂਤ ਨੂੰ ਪ੍ਰਚਾਰਨ ਦੇ ਵਾਸਤੇ ਜੋ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਸਤਿਗੁਰਾਂ ਦੀ ਮਿਰਾਮਤ ਦੇ ਪਾਤਰ ਬਣਦਿਆਂ ਹੋਇਆਂ ਜੋ ਗਿਆਨ ਹਾਸਲ ਸਤਿਗੁਰਾਂ ਦੀ ਸ਼ਰਨ ਦੇ ਵਿੱਚੋਂ ਪ੍ਰਾਪਤ ਕੀਤਾ ਹੈ, ਉਸ ਨੂੰ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਵਾਰਾਂ ਅਤੇ ਕਵਿਤ ਦੇ ਵਿੱਚ ਰਚਨਾ ਦੇ ਵਿੱਚ ਸਤਿਗੁਰਾਂ ਦੇ ਉਹ ਗਿਆਨ ਨੂੰ ਸਰਬੱਤ ਸੰਗਤ ਦੇ ਨਾਲ ਸਾਂਝਾ ਕੀਤਾ ਹੈ। ਇਸੇ ਹੀ ਗਿਆਨ ਦੇ ਭੰਡਾਰੇ ਦੇ ਵਿੱਚੋਂ ਆਪਾਂ ਲੜੀ ਵਾਰ ਵਾਰਾਂ ਦੀ ਜੋ ਗੁਰਮਤਿ ਵਿਚਾਰ, ਗੁਰ ਸ਼ਬਦ ਵਿਚਾਰ ਜਾਂ ਗੁਰੂ ਸਿਧਾਂਤ ਜੋ ਭਾਈ ਸਾਹਿਬ ਜੀ ਨੇ ਗੁਰੂ ਗਿਆਨ ਦੀ ਰੌਸ਼ਨੀ ਵਿੱਚ ਸਾਂਝਾ ਕੀਤਾ ਹੈ ਸਾਡੇ ਨਾਲ, ਉਹਨੂੰ ਅਸੀਂ ਸਾਂਝ ਪਾ ਕੇ ਆਪਣੇ ਜੀਵਨ ਵਿੱਚ ਵਸਾਉਣ ਦਾ ਯਤਨ ਕਰਦੇ ਹਾਂ। ਅੱਜ ਵੀ ਜੋ ਆਪ ਜੀ ਨੇ ਪੌੜੀ ਸਰਵਣ ਕੀਤੀ ਹੈ, ਇਸ ਦੇ ਅੰਦਰ ਭਾਈ ਸਾਹਿਬ ਭਾਈ ਗੁਰਦਾਸ ਜੀ ਸਾਧ ਸੰਗਤ ਦੀ ਗੱਲ ਕਰਦੇ ਨੇ, ਕਿਉਂਕਿ ਭਾਈ ਸਾਹਿਬ ਜੀ ਦੇ ਜਦੋਂ ਅਸੀਂ ਬਚਨ ਪੜ੍ਹਦੇ ਹਾਂ ਤੇ ਉਹ ਪ੍ਰਕਰਨ ਦੇ ਵਿੱਚ ਉਹ ਸਿਧਾਂਤ ਦੀ ਗੱਲ ਕਰਦੇ ਨੇ। ਜਿਵੇਂ ਕੁਝ ਪੌੜੀਆਂ ਪਹਿਲਾਂ ਆਪਾਂ ਪਰਮਾਤਮਾ ਦੀ ਮਹਿਮਾ ਦੇ ਪਰਥਾਏ ਪਿਛਲੇ ਦਿਨਾਂ ਦੇ ਵਿੱਚ ਉਹਨਾਂ ਦੀਆਂ ਲਿਖੀਆਂ ਹੋਈਆਂ ਪੌੜੀਆਂ ਦੇ ਰੂਪ ਅੰਦਰ ਉਹਦੀ ਆਪਾਂ ਵਿਚਾਰ ਚਰਚਾ ਕੀਤੀ ਸੀ, ਉਸ ਤੋਂ ਉਪਰੰਤ ਗੁਰੂ ਮਹਿਮਾ ਦੇ ਅੰਦਰ ਉਹਨਾਂ ਪੌੜੀਆਂ ਉਚਾਰਨ ਕੀਤੀਆਂ ਸਨ। ਜੋ ਗੁਰੂ ਮਹਿਮਾ ਦੀ ਵਿਚਾਰ ਆਪਾਂ ਪਿਛਲੇ ਦਿਨਾਂ ਦੇ ਵਿੱਚ ਸਾਂਝੀ ਕੀਤੀ ਹੈ ਅਤੇ ਅੱਜ ਸਤ ਸੰਗਤ ਦੀ ਮਹਾਨਤਾ ਦੱਸਦਿਆਂ ਹੋਇਆਂ, ਮਹਿਮਾ ਦੱਸਦਿਆਂ ਹੋਇਆਂ ਭਾਈ ਗੁਰਦਾਸ ਜੀ ਇਸ ਪੌੜੀ ਦੇ ਦੁਆਰਾ ਸਤ ਸੰਗਤ ਦੇ ਬਾਰੇ ਸਾਨੂੰ ਮਹਿਮਾ ਦੱਸ ਕੇ ਅਤੇ ਨਾਲ ਸਤ ਸੰਗਤ ਦੇ ਵਿੱਚ ਜੁੜਨ ਦੀ ਪ੍ਰੇਰਨਾ ਸਾਨੂੰ ਕਰਦੇ ਨੇ। ਕਿਉਂਕਿ ਜਦੋਂ ਸਤ ਸੰਗਤ ਦੀ ਆਪਾਂ ਗੱਲ ਕਰਦੇ, ਦੋ ਤਿੰਨ ਸ਼ਬਦ ਅਸੀਂ ਪੜ੍ਹਦੇ ਹਾਂ ਕਿ ਸਾਧ ਸੰਗਤ, ਸਤ ਸੰਗਤ, ਗੁਰ ਸੰਗਤ, ਸੰਤ ਸੰਗਤ, ਇਹ ਸ਼ਬਦ ਵੇਖਣ ਨੂੰ ਭਾਵੇਂ ਵੱਖ ਵੱਖ ਲੱਗਦੇ ਨੇ, ਭਾਵ ਜਿਹੜਾ ਇਹਨਾਂ ਸਾਰਿਆਂ ਦਾ ਇੱਕ ਹੀ ਹੈ। ਕਿਉਂਕਿ ਜਦੋਂ ਗੁਰੂ ਸੰਗਤ ਅਸੀਂ ਕਹਿੰਦੇ ਹਾਂ, ਉਹਦੇ ਅੰਦਰ ਵੀ ਗੁਰੂ ਦੀ ਸੰਗਤ ਦੇ ਵਿੱਚ ਵੀ ਪਰਮਾਤਮਾ ਦੀ ਗੱਲ ਹੁੰਦੀ ਹੈ। ਜਿੱਥੇ ਸਤ ਸੰਗਤ ਦੀ ਆਪਾਂ ਯਾਦ ਕਰਦੇ, ਸਤ ਸੰਗਤ ਦਾ ਭਾਵ ਹੀ ਕਿ ਸਤ ਪਰਮਾਤਮਾ ਦੀ ਕੀਰਤੀ ਦੀ ਗੱਲ ਹੁੰਦੀ ਹੈ। ਚਾਹੇ ਅਸੀਂ ਸੰਤ ਸੰਗਤ ਕਹੀਏ, ਸਾਧ ਸੰਗਤ ਕਹੀਏ, ਉੱਥੇ ਵੀ ਪਰਮਾਤਮਾ ਦੇ ਗੁਣਾਂ ਦੀ ਹੀ ਗੱਲ ਹੁੰਦੀ ਹੈ। ਇਸੇ ਕਰਕੇ ਜਦੋਂ ਅਸੀਂ ਇਹ ਬਚਨ ਪੜ੍ਹਦੇ ਹਾਂ ਤਾਂ ਸਾਨੂੰ ਸਤ ਸੰਗਤ ਦੀ ਮਹਿਮਾ ਦੇ ਦੁਆਰਾ ਬਾਣੀ ਦੇ ਵਿੱਚ, ਇਤਿਹਾਸ ਵਿੱਚ ਦੱਸਿਆ ਹੈ ਕਿ ਕਿਵੇਂ ਜਿਹੜੇ ਜੀਵ ਸਤ ਸੰਗਤ ਕਰਦੇ ਨੇ ਉਹਨਾਂ ਦਾ ਉਧਾਰ ਹੋ ਜਾਂਦਾ ਹੈ, ਜਿਹੜੇ ਸੰਗਤ ਨਹੀਂ ਕਰਦੇ ਉਹਨਾਂ ਦੇ ਜੀਵਨ ਦੇ ਵਿੱਚ ਕਿਹੜੀਆਂ ਘਾਟਾਂ ਰਹਿ ਜਾਂਦੀਆਂ ਨੇ ਜਿਹਦਾ ਕਰਕੇ ਉਹ ਜੀਵਨ ਵਿੱਚ ਸਫਲ ਨਹੀਂ ਹੁੰਦੇ। ਇਹ ਸਾਨੂੰ ਜਿੱਥੇ ਬਾਣੀ ਦੇ ਵਿੱਚ ਵਿਸਥਾਰ ਦੇ ਵਿੱਚ ਦੱਸਿਆ ਹੈ, ਆਪਾਂ ਵਿਚਾਰ ਕਰਨੀ ਹੈ ਉੱਥੇ ਭਾਈ ਸਾਹਿਬ ਜੀ ਦੇ ਇਹਨਾਂ ਬਚਨਾਂ ਨੂੰ ਵੀ ਆਪਾਂ ਵਿਚਾਰਨਾ ਹੈ। ਇਹਨਾਂ ਬਚਨਾਂ ਦੀ ਸਾਂਝ ਪਾਉਣ ਤੋਂ ਪਹਿਲਾਂ ਇੱਕ ਵਾਰ ਫਿਰ ਗੁਰੂ ਸਾਹਿਬ ਜੀ ਦੀ ਬਖਸ਼ੀ ਹੋਈ ਗੁਰਫਤਿਹ ਦੀ ਸਾਂਝ ਕਰਕੇ ਆਪਾਂ ਗੁਰੂ ਸਾਹਿਬ ਜੀ ਦੇ ਬਖਸ਼ੇ ਹੋਏ ਸਿਧਾਂਤ ਦੇ ਨਾਲ ਜੁੜਨ ਦਾ ਉਪਰਾਲਾ ਕਰਨਾ ਹੈ। ਆਓ ਇਕਾਗਰ ਚਿੱਤ ਹੁੰਦਿਆਂ ਹੋਇਆਂ ਸਾਰੀ ਚਿੱਤ ਬਿਰਤੀਆਂ ਨੂੰ ਇਕਾਗਰ ਕਰਕੇ ਉਚਾਰਨ ਕਰੀਏ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਜੀ ਦੇ ਪਾਵਨ ਬਚਨ ਨੇ ਸੁੱਖ ਸਾਗਰ ਹੈ ਸਾਧ ਸੰਗ, ਸੁੱਖ ਸਾਗਰ, ਸੁੱਖ ਦਾ ਭਾਵ ਆਪਾਂ ਖੁਸ਼ੀ, ਸੁੱਖ, ਆਨੰਦ, ਖੇੜੇ ਨੂੰ ਆਪਾਂ ਜੋ ਕਹਿੰਦੇ ਹਾਂ, ਅਤੇ ਸਾਗਰ ਦਾ ਭਾਵ ਹੈ ਸਮੁੰਦਰ। ਹੁਣ ਉਹ ਸਮੁੰਦਰ ਦੀ ਗੱਲ ਕਰਦਿਆਂ ਹੋਇਆਂ ਭਾਈ ਸਾਹਿਬ ਕਹਿੰਦੇ ਸੁੱਖ ਸਾਗਰ ਹੈ ਸਾਧ ਸੰਗ, ਸੋਭਾ ਲਹਿਰ ਤਰੰਗੇ ਅਤੋਲੇ। ਜਿਵੇਂ ਸਮੁੰਦਰ ਦੇ ਵਿੱਚ ਵੀ ਅਨੇਕਾਂ ਲਹਿਰਾਂ ਤਰੰਗਾਂ ਜਿਹੜੀਆਂ ਪੈਦਾ ਹੁੰਦੀਆਂ ਜਦੋਂ ਆਪਾਂ ਸਮੁੰਦਰ ਦੇ ਵਿੱਚ ਦੇਖਦੇ ਹਾਂ, ਇਸੇ ਤਰ੍ਹਾਂ ਹੀ ਇਹ ਸਾਧ ਸੰਗਤ ਨੂੰ ਵੀ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਸਮੁੰਦਰ ਦੇ ਨਾਲ ਤੁਲਨਾ ਦਿੰਦੇ ਕਿਹਾ ਕਿ ਇਹ ਸਾਧ ਸੰਗਤ ਵੀ ਸਮੁੰਦਰ ਹੈ ਅਤੇ ਇਹਦੇ ਵਿੱਚ ਵੀ ਅਨੇਕਾਂ ਤਰ੍ਹਾਂ ਦੀਆਂ ਲਹਿਰਾਂ ਅਤੇ ਤੁਰੰਗਾਂ ਨੇ। ਉਹ ਲਹਿਰਾਂ ਅਤੇ ਤੁਰੰਗਾਂ ਕਿਹੜੀਆਂ ਨੇ? ਕਿਉਂਕਿ ਜਦੋਂ ਸਾਧ ਸੰਗਤ ਦੇ ਵਿੱਚ ਪਰਮਾਤਮਾ ਵਾਹਿਗੁਰੂ ਜੀ ਦੀ ਭਗਤੀ ਕਰਦੇ ਆ, ਉਸ ਭਗਵੰਤ ਦੀ, ਅਕਾਲ ਪੁਰਖ ਵਾਹਿਗੁਰੂ ਦੀ ਜਦੋਂ ਕੀਰਤੀ ਹੁੰਦੀ ਹੈ ਅਤੇ ਉੱਥੇ ਫਿਰ ਪਰਮਾਤਮਾ ਦੇ ਨਾਮ ਦੀਆਂ ਤਰੰਗਾਂ ਜਿਹੜੀਆਂ ਉਹ ਪੈਦਾ ਹੁੰਦੀਆਂ ਨੇ, ਉੱਥੇ ਨਾਮ ਦੀਆਂ ਲਹਿਰਾਂ ਪੈਦਾ ਹੁੰਦੀਆਂ ਨੇ, ਮਨ ਦੇ ਵਿੱਚ ਕਈ ਤਰ੍ਹਾਂ ਦੀ ਜਗਿਆਸਾ ਪੈਦਾ ਹੁੰਦੀ ਹੈ ਪਰਮਾਤਮਾ ਦੇ ਬਾਰੇ, ਨਾਮ ਰਸ ਦੇ ਬਾਰੇ, ਗੁਰੂ ਦੇ ਬਾਰੇ, ਗੁਰੂ ਦੇ ਪਿਆਰਿਆਂ ਦੇ ਬਾਰੇ। ਫਿਰ ਉਹ ਜਿਹੜੇ ਜਿਹੜੇ ਵੀ ਸਵਾਲ ਉੱਥੇ ਸਾਡੇ ਹਿਰਦਿਆਂ ਦੇ ਵਿੱਚ ਪੈਦਾ ਹੁੰਦੇ ਨੇ, ਉਹਦਾ ਫਿਰ ਸਾਧ ਸੰਗਤ ਦੇ ਵਿੱਚ ਸਮਾਧਾਨ ਹੁੰਦਾ ਜੀ, ਉੱਥੋਂ ਹੀ ਉਹਦੇ ਜਵਾਬ ਮਿਲਦੇ ਨੇ। ਸਤਸੰਗਤ ਦੀ ਜਦੋਂ ਬਾਣੀ ਵਿੱਚ ਵੀ ਆਪਾਂ ਗੱਲ ਪੜ੍ਹਦੇ, ਸਤਿਗੁਰੂ ਜੀ ਸਮਝਾਉਂਦੇ ਨੇ। ਆਪਾਂ ਰਹਿਰਾਸ ਸਾਹਿਬ ਜੀ ਦੇ ਵਿੱਚ ਹੀ ਤਕਰੀਬਨ 2-3 ਵਾਰੀ ਬਚਨ ਸਤਸੰਗਤ ਦੇ ਪ੍ਰਥਾਏ ਪੜ੍ਹਦੇ ਹਾਂ। ਇੱਕ ਬਚਨ ਅਸੀਂ ਪੜ੍ਹਦੇ ਹਾਂ ਜਦੋਂ ਮਨੁੱਖ ਦੀ ਜ਼ਿੰਦਗੀ ਦਾ ਕਾਰਜ ਸਤਿਗੁਰੂ ਜੀ ਦੱਸਦੇ ਨੇ ਕਿ ਸਾਡੀ ਜ਼ਿੰਦਗੀ ਦਾ ਮਨੋਰਥ ਕੀ ਹੈ, ਸਾਡੀ ਜ਼ਿੰਦਗੀ ਦਾ ਅਰਥ ਕੀ ਹੈ, ਸਾਡੀ ਜ਼ਿੰਦਗੀ ਦਾ ਇਸ ਸੰਸਾਰ ਵਿੱਚ ਆਉਣ ਦਾ ਪ੍ਰਯੋਜਨ ਕੀ ਹੈ। ਉੱਥੇ ਅਸੀਂ ਬਚਨ ਪੜ੍ਹਦੇ, ਭਈ ਪ੍ਰਾਪਤ ਮਾਨੁੱਖ ਦੇਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ, ਅਵਰ ਕਾਜ ਤਿਰ ਕਿਤੇ ਨਾ ਕਾਮਿਲ, ਸਾਧ ਸੰਗਤ ਭਜ ਕੇਵਲ ਨਾਮ। ਉੱਥੇ ਮੁੱਖ ਉਦੇਸ਼ ਸਾਡਾ ਜਿਹੜਾ ਉਹ ਸਤਸੰਗਤ ਦਾ ਦੱਸਦੇ ਨੇ ਕਿ ਸਤਸੰਗਤ ਸਾਡੇ ਜੀਵਨ ਦਾ ਉਦੇਸ਼ ਹੈ। ਫਿਰ ਉਸ ਤੋਂ ਅੱਗੇ ਇੱਕ ਬਚਨ ਅਸੀਂ ਹੋਰ ਵੀ ਪਹਿਲਾਂ ਪੜ੍ਹਦੇ ਹਾਂ, ਉਹ ਬਚਨ ਦੇ ਵਿੱਚ ਸਤਿਗੁਰਾਂ ਨੇ ਮਹਿਮਾ ਸਾਧ ਸੰਗਤ ਦੀ ਕਰਦਿਆਂ ਹੋਇਆਂ ਦੱਸਿਆ ਕਿ ਸਤਸੰਗਤ ਸਾਡਾ ਜੇ ਪ੍ਰਯੋਜਨ ਹੈ, ਜਿਹੜਾ ਜੀਵ ਸਤਸੰਗਤ ਦੇ ਵਿੱਚ ਬੈਠਦਾ ਏ, ਸਤਸੰਗਤ ਕਰਦਾ ਏ, ਉਹਦੇ ਜੀਵਨ ਦੇ ਵਿੱਚ ਬਦਲਾਅ ਕੀ ਹੁੰਦਾ ਹੈ। ਫਿਰ ਉੱਥੇ ਸਤਿਗੁਰੂ ਜੀ ਫਿਰ ਕਿਰਪਾ ਕਰਕੇ ਦੱਸਦੇ ਨੇ, ਮੇਰੇ ਮਾਧੋ ਜੀ ਸਤਸੰਗਤ ਮਿਲੈ ਸੋ ਤਰਿਆ, ਗੁਰ ਪ੍ਰਸਾਦ ਪਰਮ ਪਦ ਪਾਇਆ, ਸੂਕੇ ਕਾਸ਼ਟ ਹਰਿਆ। ਹੁਣ ਉੱਥੇ ਵੀ ਸਤਸੰਗਤ ਦੀ ਗੱਲ ਕਰਦਿਆਂ ਸਤਿਗੁਰੂ ਜੀ ਸਮਝਾਉਂਦੇ, ਜੋ ਸਤਸੰਗਤ ਰੂਪੀ ਸਮੁੰਦਰ ਦੇ ਵਿੱਚ ਰਹਿੰਦਾ ਹੈ, ਉਹ ਫਿਰ ਦੁਨੀਆਂ ਦੇ ਸਮੁੰਦਰ ਨੂੰ ਤੈਰ ਜਾਣਾ ਜਾਣਦਾ ਹੈ। ਇਹ ਸੰਸਾਰ ਸਮੁੰਦਰ ਜਿਹਦੀ ਗੱਲ ਬਾਣੀ ਵਿੱਚ ਕੀਤੀ ਨਾ ਕਿ ਵਿਕਾਰਾਂ ਦਾ, ਤ੍ਰਿਸ਼ਨਾ ਦੀ ਅੱਗ ਦਾ ਪਾਣੀ ਹੈ ਅਤੇ ਇਹਦੇ ਵਿੱਚ ਬਹੁਤ ਸਾਰੇ ਜੀਵ ਡੁੱਬ ਕੇ ਜਨਮ ਮਰਨ ਦੇ ਚੱਕਰ ਵਿੱਚ ਪਏ ਰਹਿੰਦੇ ਨੇ। ਅਤੇ ਸਤਿਗੁਰਾਂ ਨੇ ਦੱਸਿਆ ਜਿਹੜਾ ਸਤਸੰਗਤ ਰੂਪੀ ਸਮੁੰਦਰ ਦੇ ਵਿੱਚ ਚਲਿਆ ਜਾਵੇ, ਸਤਸੰਗਤ ਕਰੇ ਗੁਰਮੁਖਾਂ ਦੀ, ਰੱਬ ਦੇ ਪਿਆਰਿਆਂ ਦੀ, ਉਹ ਫਿਰ ਇਹ ਸੰਸਾਰ ਸਮੁੰਦਰ ਤੋਂ ਡੁੱਬਣੋਂ ਬਚ ਜਾਂਦਾ ਏ। ਉਹ ਨਾਮ ਰੂਪੀ ਜਲ ਦੇ ਵਿੱਚ ਸਾਧ ਸੰਗਤ ਵਿੱਚ ਸੁਰਤ ਜੋੜਨ ਦੇ ਨਾਲ ਉਹਦਾ ਪਾਰ ਉਤਾਰਾ ਹੋ ਜਾਂਦਾ ਹੈ। ਉੱਥੇ ਇਹ ਸਮਝਾਇਆ, ਮੇਰੇ ਮਾਧੋ ਜੀ ਸਤਸੰਗਤ ਮਿਲੈ ਸੋ ਤਰਿਆ, ਉਹ ਇਸ ਸੰਸਾਰ ਤੋਂ ਸੁਰਖਰੂ ਹੋ ਜਾਂਦਾ ਹੈ, ਜਨਮ ਮਰਨ ਦੇ ਗੇੜ ਤੋਂ, ਭਵਜਲ ਦੇ ਇਹ ਫੇਰੇ ਤੋਂ। ਅਤੇ ਨਾਲ ਇਹ ਵੀ ਦੱਸਦੇ ਕਿ ਜਦੋਂ ਸਤਸੰਗਤ ਦੇ ਵਿੱਚ ਮਨੁੱਖ ਬੈਠਦਾ ਹੈ ਅਤੇ ਪਹਿਲਾਂ ਸਤਸੰਗਤ ਤੋਂ ਜੋ ਉਹਦੇ ਜੀਵਨ ਵਿੱਚ ਨਿਰਾਸ਼ਤਾ ਆ ਜਾਂਦੀ ਹੈ, ਚਿੰਤਾ ਝੋਰੇ ਆ ਜਾਂਦੇ, ਦੁਨੀਆਂ ਦੇ ਰਸ ਆ ਜਾਂਦੇ ਨੇ, ਵਿਕਾਰਾਂ ਦੀ ਮੈਲ ਆ ਜਾਂਦੀ ਹੈ, ਤ੍ਰਿਸ਼ਨਾ ਦੀ ਅਗਨੀ ਆ ਜਾਂਦੀ, ਜਿਹੜੀ ਤ੍ਰਿਸ਼ਨਾ ਦੀ ਅਗਨ ਇਹਦੇ ਜੀਵਨ ਨੂੰ, ਆਤਮਿਕ ਗੁਣਾਂ ਨੂੰ ਸਾੜ ਕੇ ਸੁਕਾ ਦਿੰਦੀ ਹੈ। ਜਿਵੇਂ ਅੱਗ ਹਮੇਸ਼ਾ ਹੀ ਦਰਖਤ ਦੇ ਲਾਗੇ ਲੱਗੀ ਹੋਵੇ, ਦਰਖਤ ਨੂੰ ਸੁਕਾ ਦਿੰਦੀ, ਉਹਦੇ 'ਚੋਂ ਨਵੀਂ ਜਿਹੜੀ ਉਹ ਖਿੱਚ ਲੈਂਦੀ, ਉਹਨੂੰ ਸਾੜ ਦਿੰਦੀ ਹੈ, ਅਤੇ ਜਿਹੜੀ ਤ੍ਰਿਸ਼ਨਾ ਜਿਹੜੀ ਅਗਨ ਦੇ ਸੇਕ ਨਾਲ ਜਿਹੜਾ ਦਰਖਤ ਕੁਮਲਾ ਗਿਆ ਹੋਵੇ, ਸੁੱਕ ਗਿਆ ਹੋਵੇ, ਉਹਨੂੰ ਜਦੋਂ ਪਾਣੀ ਮਿਲ ਜਾਵੇ ਤਾਂ ਫਿਰ ਹਰਿਆ ਭਰਿਆ ਹੋ ਜਾਂਦਾ। ਆਪਾਂ ਗਰਮੀਆਂ ਦੇ ਮੌਸਮ ਦੇ ਵਿੱਚ ਵੀ ਦੇਖਦੇ, ਜਿਵੇਂ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ 12ਵਾਂ ਬਾਣੀ ਦੇ ਵਿੱਚ ਵੀ ਜ਼ਿਕਰ ਕਰਦੇ ਆ, ਜਲ ਬਿਨ ਸਾਖ ਕੁਮਲਾਵਤੀ ਉਪਜੇ ਨਾ ਹੀ ਦਾਮ, ਕਿ ਜਦੋਂ ਪਾਣੀ ਦੀ ਕਮੀ ਹੁੰਦੀ ਹੈ ਉਦੋਂ ਜਿਹੜੀ ਸਾਖ ਹੈ, ਭਾਵੇਂ ਉਹ ਬੂਟੇ ਹੈ ਚਾਹੇ ਖੇਤੀਬਾੜੀ ਆ ਦਰਖਤ ਹੈ, ਉਹ ਪਾਣੀ ਦੀ ਕਮੀ ਜਿੱਥੇ ਆ ਜਾਵੇ ਉਹ ਕੁਮਲਾ ਜਾਂਦੇ ਆ। ਖੇਤੀ ਹੁਣ ਪੱਕੀ ਹੋਵੇ, ਪੱਕਣ ਦੇ ਉੱਪਰ ਆਈ ਹੋਵੇ, ਬਿਲਕੁਲ ਨੇੜੇ ਪਹੁੰਚੀ ਹੋਵੇ ਪੱਕਣ ਦੇ, ਅਤੇ ਜੇਕਰ ਉਹਨੂੰ ਸਮੇਂ ਸਿਰ ਜੇ ਪਾਣੀ ਦੀ ਲੋੜ ਹੈ ਨਹੀਂ ਮਿਲਦੀ, ਤਾਂ ਕਈ ਵਾਰ ਉਹ ਫਸਲ ਦਾ ਜਿਹੜਾ ਦੁੱਧ ਆ ਉਹ ਪੱਕਣ ਦੀ ਬਜਾਏ ਉਹ ਸੋਕੇ ਦੇ ਰੂਪ ਵਿੱਚ ਹੋ ਜਾਂਦਾ। ਇਸ ਕਰਕੇ ਜਿਵੇਂ ਬਨਸਪਤੀ ਪਾਣੀ ਤੋਂ ਬਿਨਾਂ ਕੁਮਲਾ ਜਾਂਦੀ ਹੈ, ਇਹ ਸਾਡੀ ਆਤਮਾ ਬਾਣੀ ਤੋਂ ਬਿਨਾਂ ਕੁਮਲਾ ਜਾਂਦੀ ਹੈ। ਜਿਵੇਂ ਕੁਮਲਾਈ ਹੋਈ ਸੁੱਕੀ ਹੋਈ ਖੇਤੀ ਦਾ ਕੋਈ ਮੁੱਲ ਦਾਮ ਨਹੀਂ ਰਹਿੰਦਾ, ਇਸੇ ਤਰ੍ਹਾਂ ਬਾਣੀ ਤੋਂ ਬਿਨਾਂ, ਭਗਤੀ ਤੋਂ ਬਿਨਾਂ, ਵਿਕਾਰਾਂ ਦੀ ਅਗਨ ਵਿੱਚ ਕੁਮਲਾਈ ਹੋਈ ਆਤਮਾ ਦਾ ਵੀ ਕੋਈ ਮੁੱਲ ਨਹੀਂ ਹੈ ਪਰਮਾਤਮਾ ਦੇ ਦਰ 'ਤੇ, ਉਹ ਦਰ ਪ੍ਰਵਾਨ ਹੋਣਾ ਹੀ ਨਹੀਂ ਉੱਥੇ ਉਹਨੇ। ਇਸ ਕਰਕੇ ਸਾਨੂੰ ਗੁਰੂ ਸਾਹਿਬ ਜੀ ਨੇ ਉੱਥੇ ਸਮਝਾਇਆ ਕਿ ਜਿਵੇਂ ਪਾਣੀ ਤੋਂ ਬਿਨਾਂ ਲੱਕੜ ਜਿਹੜੀ ਉਹ ਸੁੱਕ ਜਾਂਦੀ ਹੈ, ਕੁਮਲਾ ਜਾਂਦੀ ਹੈ, ਲੇਕਿਨ ਪਾਣੀ ਮਿਲ ਜਾਵੇ ਤਾਂ ਉਹ ਰਸਦਾਇਕ ਹੋ ਜਾਂਦੀ ਹੈ, ਉਹ ਦਰਖਤੋਂ ਰਸਦਾਇਕ ਹੋ ਜਾਂਦਾ ਹੈ, ਹਰਿਆਵਲ ਖੁਸ਼ੀ ਖੇੜੇ ਵਾਲਾ ਹੋ ਜਾਂਦਾ ਹੈ। ਇਸੇ ਤਰ੍ਹਾਂ ਜਦੋਂ ਸਤ ਸੰਗਤ ਦੇ ਵਿੱਚ ਰਹਿ ਕੇ ਪਰਮਾਤਮਾ ਦੇ ਨਾਮ ਨੂੰ ਜੀਵ ਸੁਣਦਾ ਹੈ, ਫਿਰ ਉਸ ਵੇਲੇ ਇਹਦੇ ਅੰਦਰੋਂ ਤ੍ਰਿਸ਼ਨਾ ਦੀ ਅਗਨ ਦੀ ਤਪਸ਼ ਜਿਹੜੀ ਉਹ ਖਤਮ ਹੋ ਜਾਂਦੀ ਹੈ। ਅਤੇ ਗੁਰਦੇਵ ਜੀ ਨੇ ਇਸੇ ਕਰਕੇ ਦੋ ਉਦਾਹਰਨਾਂ ਦਿੱਤੀਆਂ, ਪਹਿਲਾਂ ਤੈਰਨ ਦੀ, ਫਿਰ ਰਸ ਵਾਲੇ ਜੀਵ ਦੀ ਆਤਮਾ ਦੀ, ਕਿ ਮੇਰੇ ਮਾਧੋ ਜੀ ਸਤ ਸੰਗਤ ਮਿਲੈ ਸੋ ਤਰਿਆ, ਪਹਿਲੀ ਗੱਲ ਤਾਂ ਉਹ ਨਾਮ ਜਪ ਕੇ ਉਧਾਰ ਹੋ ਜਾਂਦਾ ਹੈ। ਫਿਰ ਉਹਦਾ ਜੀਵਨ ਕਿੱਦਾਂ ਦਾ ਹੁੰਦਾ, ਗੁਰ ਪ੍ਰਸਾਦ ਪਰਮ ਪਦ ਪਾਇਆ, ਗੁਰੂ ਦੇ ਰਾਹੀਂ ਉਹ ਪਰਮ ਪਦ ਦੀ ਪ੍ਰਾਪਤੀ ਪਾ ਲੈਂਦਾ ਜਿਹੜੀ ਪਰਮਾਤਮਾ ਦੇ ਮਿਲਾਪ ਵਾਲੀ ਹੈ। ਸੂਕੇ ਕਾਸ਼ਟ ਹਰਿਆ, ਉਹ ਜਿਵੇਂ ਲੱਕੜ ਦੇ ਵਾਂਗ ਕਾਸ਼ਟ ਦੇ ਵਾਂਗ ਸੁੱਕਦਾ ਜਾ ਰਿਹਾ ਸੀ ਨਾ ਅਗਨ ਦੇ ਨਾਲ, ਹੁਣ ਉਹ ਜਦੋਂ ਸੰਤੋਖੀ ਜੀਵਨ ਹੋ ਗਿਆ, ਤ੍ਰਿਸ਼ਨਾ ਖਤਮ ਹੋ ਗਈ, ਤ੍ਰਿਸ਼ਨਾ ਦੀ ਅਗਨ ਖਤਮ ਹੋ ਗਈ, ਅਤੇ ਫਿਰ ਉਸ ਦੇ ਅੰਦਰ ਸੰਤੋਖ ਆਉਣ ਨਾਲ ਉਹ ਹਰਿਆ ਭਰਿਆ ਹੋ ਜਾਂਦਾ ਹੈ। ਕਿਉਂਕਿ ਸਤ ਸੰਗਤ ਦੇ ਵਿੱਚ ਹਮੇਸ਼ਾ ਹੀ ਪਰਮਾਤਮਾ ਦੇ ਨਾਮ ਦੀ ਗੱਲ ਹੁੰਦੀ ਹੈ। ਆਪਾਂ ਜਦੋਂ ਬਚਨ ਪੜ੍ਹਦੇ ਸਤ ਸੰਗਤ ਕੈਸੀ ਜਾਣੀ ਹੈ, ਇੱਥੇ ਹੁਣ ਗੱਲ ਜਦੋਂ ਹੁੰਦੀ ਨਾ ਪਰਿਭਾਸ਼ਾ ਦੀ, ਰੂਪ ਰੇਖਾ ਦੀ, ਕਿ ਸਤ ਸੰਗਤ ਹੁੰਦੀ ਕਿਵੇਂ ਦੀ ਹੈ, ਆਪਾਂ ਤਾਂ ਹਰੇਕ ਜਿਹੜਾ ਲੋਕਾਂ ਦਾ ਇਕੱਠ ਉਹਨੂੰ ਸੰਗਤ ਜਾਂ ਸਤ ਸੰਗਤ ਕਹਿਣ ਲੱਗ ਪੈਂਦੇ ਹਾਂ। ਇੱਥੇ ਨਿਸ਼ਾਨੀ ਦੱਸੀ ਹੈ ਸਤ ਸੰਗਤ ਦੀ, ਨਿਸ਼ਾਨੀ ਕੀ ਹੈ, ਸਤ ਸੰਗਤ ਕੈਸੀ ਜਾਣੀ ਹੈ, ਜਿੱਥੇ ਇੱਕੋ ਨਾਮ ਵਿਖਾਣੀ ਹੈ, ਜਿੱਥੇ ਇੱਕ ਪਰਮਾਤਮਾ ਦੇ ਨਾਮ ਦੀ ਚਰਚਾ ਹੁੰਦੀ ਹੈ, ਉਹਨੂੰ ਸਾਧ ਸੰਗਤ, ਉਹਨੂੰ ਸੰਤ ਸੰਗਤ, ਉਹਨੂੰ ਗੁਰੂ ਸੰਗਤ ਉਹਨੂੰ ਕਹਿੰਦੇ ਆਪਾਂ, ਉਹੀ ਸਤ ਸੰਗਤ ਅਖਵਾਉਂਦੀ ਹੈ। ਅਤੇ ਹੁਣ ਇੱਥੇ ਗੁਰੂ ਸਾਹਿਬ ਜੀ ਦੱਸਦੇ, ਗੁਰ ਪ੍ਰਸਾਦ ਪਰਮ ਪਦ ਪਾਇਆ, ਸੂਕੇ ਕਾਸ਼ਟ ਹਰਿਆ। ਹੁਣ ਜਦੋਂ ਪਰਮਾਤਮਾ ਦੇ ਨਾਮ ਦੇ ਨਾਲ ਪਰਮ ਪਦ ਦੀ ਪ੍ਰਾਪਤੀ ਹੋ ਗਈ, ਅਤੇ ਸੁੱਕੀ ਹੋਈ ਲੱਕੜ ਤੋਂ ਜਿਵੇਂ ਰਸ ਵਾਲੀ ਬਣ ਜਾਂਦੀ, ਇੱਦਾਂ ਆਤਮਾ ਵੀ ਜਿਹੜੀ ਸੀ ਉਹ ਰਸਦਾਇਕ ਬਣ ਗਈ, ਕਿਉਂਕਿ ਤ੍ਰਿਸ਼ਨਾ ਨੂੰ ਜੇ ਕੋਈ ਖਤਮ ਕਰ ਸਕਦਾ ਤਾਂ ਸਤਿਗੁਰੂ ਜੀ ਸਮਝਾਉਂਦੇ ਪਰਮਾਤਮਾ ਦਾ ਨਾਮ। ਅਸੀਂ ਜਦੋਂ ਬਚਨ ਪੜ੍ਹਦੇ, ਤ੍ਰਿਸ਼ਨਾ ਬੁਝੈ ਹਰ ਕੈ ਨਾਮ, ਤ੍ਰਿਸ਼ਨਾ ਨੂੰ ਬਜਾਉਣ ਦਾ ਇੱਕੋ ਹੀ ਤਰੀਕਾ ਹੈ। ਤ੍ਰਿਸ਼ਨਾ ਲੱਗਦੀ ਕਿਵੇਂ ਹੈ, ਇਹ ਵੀ ਗੁਰੂ ਅਮਰਦਾਸ ਮਹਾਰਾਜ ਜੀ ਦੱਸਦੇ ਨੇ ਕਿ ਜਦੋਂ ਪਰਮਾਤਮਾ ਦੇ ਨਾਮ ਤੋਂ ਲਿਵ ਟੁੱਟਦੀ ਹੈ, ਉਦੋਂ ਫਿਰ ਮਾਇਆ ਦੀ ਤ੍ਰਿਸ਼ਨਾ ਮਨੁੱਖ ਨੂੰ ਲੱਗਦੀ ਹੈ। ਇਹ ਨਾਮ ਤੋਂ ਦੂਰੀ ਬੰਨ ਕਰਕੇ ਹੀ ਲੱਗਦੀ ਹੈ, ਅਤੇ ਪਰਮਾਤਮਾ ਦੇ ਨਾਮ ਦੇ ਨਾਲ ਇਹ ਖਤਮ ਹੁੰਦੀ ਹੈ। ਉੱਥੇ ਜਦੋਂ ਅਸੀਂ ਗੁਰੂ ਅਮਰਦਾਸ ਮਹਾਰਾਜ ਜੀ ਦੇ ਬਚਨ ਪੜ੍ਹਦੇ, ਉਹ ਸਤਿਗੁਰੂ ਸਮਝਾਉਂਦੇ ਨੇ, ਜੈਸੀ ਅਗਨ ਉਧਰ ਮੈਂ ਤੈਸੀ ਬਾਹਰ ਮਾਇਆ, ਮਾਇਆ ਅਗਨ ਸਭ ਇੱਕੋ ਜੇ ਹੀ ਕਰਤਾ ਖੇਲ ਰਚਾਇਆ, ਜਾਂ ਤਿਸ ਭਾਣਾ ਤਾਂ ਜੰਮਿਆ ਪਰਿਵਾਰ ਭਲਾ ਪਾਇਆ, ਲਿਵ ਛੁੜਕੀ ਲੱਗੀ ਤ੍ਰਿਸ਼ਨਾ, ਮਾਇਆ ਅਮਰ ਵਰਤਾਇਆ। ਲਿਵ ਜਦੋਂ ਪਰਮਾਤਮਾ ਦੇ ਨਾਲੋਂ ਟੁੱਟਦੀ ਹੈ, ਲਿਵ ਛੁੜਕੀ, ਜਦੋਂ ਲਿਵ ਟੁੱਟ ਗਈ, ਜਿਹੜੀ ਲਿਵ ਪਰਮਾਤਮਾ ਦੇ ਨਾਮ ਨਾਲ ਬਣੀ ਸੀ ਮਾਤਾ ਦੇ ਉਦਰ ਦੇ ਵਿੱਚ, ਉਹ ਜਦੋਂ ਲਿਵ ਟੁੱਟਦੀ ਹੈ ਫਿਰ ਲੱਗੀ ਤ੍ਰਿਸ਼ਨਾ, ਉਦੋਂ ਫਿਰ ਤ੍ਰਿਸ਼ਨਾ ਆਪਣਾ ਹਮਲਾ ਕਰਦੀ ਹੈ। ਜਿੰਨਾ ਚਿਰ ਨਾਮ ਦਾ ਰਸ ਰਹਿੰਦਾ ਉਨਾ ਚਿਰ ਤ੍ਰਿਸ਼ਨਾ ਦੀ ਕੋਈ ਉੱਥੇ ਪਹੁੰਚ ਨਹੀਂ ਹੁੰਦੀ। ਜਿਵੇਂ ਜਿੱਥੇ ਜਿੰਨਾ ਚਿਰ ਪਾਣੀ ਹੁੰਦਾ ਹੈ ਨਾ, ਚਾਹੇ ਉਹ ਕਿਸੇ ਦਰਖਤ ਦੇ ਵਿੱਚ ਹੈ ਅਤੇ ਚਾਹੇ ਕਿਤੇ ਉਸ ਤਰ੍ਹਾਂ ਪਾਣੀ, ਜਿੱਥੇ ਪਾਣੀ ਹੋਵੇਗਾ ਉੱਥੇ ਅਗਨ ਆਪਣਾ ਅਸਰ ਨਹੀਂ ਵਿਖਾ ਸਕਦੀ। ਭਾਵੇਂ ਕਿੰਨੀ ਵੀ ਭਿਆਨਕ ਅਗਨ ਹੋਵੇ, ਪਾਣੀ ਦੇ ਅੱਗੇ ਉਹਦੀ ਕੋਈ ਪੇਸ਼ ਨਹੀਂ ਚੱਲਦੀ। ਇਸੇ ਤਰ੍ਹਾਂ ਹੀ ਇੱਥੇ ਵੀ ਜਦੋਂ ਪਰਮਾਤਮਾ ਦੇ ਨਾਮ ਦੇ ਅੰਮ੍ਰਿਤ ਜਲ ਦੀ ਵਰਖਾ ਹੁੰਦੀ ਹੈ, ਫਿਰ ਤ੍ਰਿਸ਼ਨਾ ਦੀ ਅਗਨ ਉੱਥੇ ਆਪਣਾ ਜਿਹੜਾ ਅਸਰ ਨਹੀਂ ਪਾ ਸਕਦੀ, ਕਿਉਂਕਿ ਪਾਣੀ ਤੋਂ ਅੱਗ ਕਦੀ ਜਿੱਤ ਨਹੀਂ ਸਕਦੀ। ਅੱਗ ਹਮੇਸ਼ਾ ਹੀ ਪਾਣੀ ਦੇ ਕਾਬੂ ਦੇ ਵਿੱਚ ਰਹਿੰਦੀ ਹੈ। ਆਪਾਂ ਦੇਖੀਏ, ਰੱਬ ਨਾ ਕਰੇ ਜਦੋਂ ਕਿਤੇ ਕੋਈ ਅੱਗ ਲੱਗਦੀ ਹੈ ਤਾਂ ਸਭ ਤੋਂ ਪਹਿਲਾ ਉਪਾਅ ਜਿਹੜਾ ਉਹ ਪਾਣੀ ਦਾ ਕੀਤਾ ਜਾਂਦਾ ਹੈ। ਪਾਣੀ ਦੀ ਮੰਗ ਲੈ ਕੇ ਜਿਹੜੇ ਹੈ ਉਹਦੇ ਨਾਲ ਅਗਨ ਨੂੰ ਜਿਹੜੀ ਉਹ ਖਤਮ ਕੀਤਾ ਜਾਂਦਾ ਹੈ ਉਹਨੂੰ। ਹੁਣ ਇੱਥੇ ਵੀ ਤ੍ਰਿਸ਼ਨਾ ਦੀ ਅਗਨ ਜਦੋਂ ਲੱਗਦੀ ਹੈ, ਪਾਣੀ ਦੀ ਘਾਟ ਕਾਰਨ ਹੀ ਨਾਮ ਬਾਣੀ ਦੇ ਅੰਮ੍ਰਿਤ ਜਲ ਜਿੱਥੇ ਘਾਟ ਬਣਦੀ ਹੈ, ਦੂਰੀ ਬਣਦੀ ਹੈ, ਜੋ ਨਹੀਂ ਸਿਮਰਦਾ, ਜੋ ਨਹੀਂ ਬੰਦਗੀ ਕਰਦਾ, ਨਾਮ ਜਲ ਤੋਂ ਦੂਰ ਹੁੰਦਾ ਹੈ, ਉੱਥੇ ਫਿਰ ਲਿਵ ਛੁੜਕੀ, ਜਦੋਂ ਲਿਵ ਟੁੱਟਦੀ ਹੈ ਪਰਮਾਤਮਾ ਦੇ ਨਾਮ ਦੇ ਵਾਲੇ ਪਾਸੇ ਤੋਂ, ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ। ਅਮਰ ਦਾ ਭਾਵ ਹੁੰਦਾ ਹੈ ਹੁਕਮ, ਉਦੋਂ ਫਿਰ ਮਾਇਆ ਆਪਣਾ ਹੁਕਮ ਵਰਤਾਉਂਦੀ ਹੈ, ਕਿਉਂਕਿ ਮਾਇਆ ਦੇ ਵਿੱਚੋਂ ਹੀ ਤ੍ਰਿਸ਼ਨਾ ਨਿਕਲਦੀ ਹੈ ਅਤੇ ਮਾਇਆ ਦਾ ਜ਼ੋਰ ਵੀ ਪਰਮਾਤਮਾ ਦੀ ਮਾਇਆ ਦੇ ਅੱਗੇ ਨਹੀਂ ਚੱਲਦਾ। ਨਾਮ ਦੇ ਅੱਗੇ, ਪਰਮਾਤਮਾ ਦੀ ਤਾਕਤ ਦੇ ਅੱਗੇ ਮਾਇਆ ਦਾ ਜ਼ੋਰ ਨਹੀਂ ਹੈ, ਕਿਉਂਕਿ ਮਾਇਆ ਸੰਸਾਰ ਵਿੱਚ ਸਾਰਿਆਂ ਤੋਂ ਭਾਵੇਂ ਤਾਕਤਵਰ ਹੈ ਪਰ ਪਰਮਾਤਮਾ ਤੋਂ ਨਹੀਂ, ਕਿਉਂਕਿ ਪਰਮਾਤਮਾ ਨੇ ਹੀ ਮਾਇਆ ਨੂੰ ਬਣਾਇਆ। ਅਸੀਂ ਰੋਜ਼ ਆਸਾ ਜੀ ਦੀ ਵਾਰ ਦੇ ਵਿੱਚ ਕੀਰਤਨ ਦੇ ਰੂਪ ਅੰਦਰ ਜਦੋਂ ਪਹਿਲੀ ਪੌੜੀ ਗੁਰੂ ਨਾਨਕ ਸਾਹਿਬ ਜੀ ਦੀ ਪੜ੍ਹਦੇ ਹਾਂ ਅਤੇ ਉੱਥੇ ਸਤਿਗੁਰੂ ਜੀ ਨੇ ਫਿਰ ਸਮਝਾਇਆ, ਆਪੀ ਨੇ ਆਪ ਸਾਜਿਓ, ਆਪੀ ਨੇ ਰਚਿਓ ਨਾਉਂ। ਪਰਮਾਤਮਾ ਨੇ ਆਪਣਾ ਆਪ ਪਹਿਲਾਂ ਪੈਦਾ ਕੀਤਾ ਹੈ, ਆਪਣਾ ਨਾਮਣਾ ਵੀ ਉਹਨਾਂ ਨੇ ਆਪ ਹੀ ਕਾਇਮ ਕੀਤਾ ਹੈ। ਫਿਰ ਅੱਗੇ ਆਉਂਦਾ, ਦੂਈ ਕੁਦਰਤ ਸਾਜੀ ਹੈ ਕਰ ਆਸਣ ਡਿੱਠੋ ਚਾਓ। ਦੂਈ ਕੁਦਰਤ ਦਾ ਭਾਵ ਇਹ ਸੰਸਾਰ ਅਤੇ ਮਾਇਆ, ਇਹ ਦੂਜੇ ਨੰਬਰ ਦੀ ਤਾਕਤ ਹੈ ਪਰਮਾਤਮਾ ਤੋਂ ਅੱਗੇ ਜਿਹੜੀ ਜਾ ਕੇ ਇਹਦੇ, ਇਹ ਜਿਹੜਾ ਅਮਰ ਵਰਤਾਉਂਦੀ ਹੈ ਮਾਇਆ, ਫਿਰ ਇਹ ਪਤਾ ਵੀ ਨਹੀਂ ਲੱਗਣ ਦਿੰਦੀ ਕਿਹੜੇ ਵੇਲੇ ਕਿਸ ਰੂਪ ਦੇ ਵਿੱਚ ਇਹ ਜਿਹੜੀ ਹੈ ਮਨ ਨੂੰ ਮੋਹ ਕੇ ਜੀਵ ਨੂੰ ਲਿਵ ਜਿਹੜੀ ਇਹਦੀ ਪਰਮਾਤਮਾ ਵੱਲੋਂ ਤੋੜ ਕੇ ਆਪਣੇ ਪਾਸੇ ਲਾ ਲੈਂਦੀ ਹੈ। ਆਪਾਂ ਕਈ ਵਾਰੀ ਇਹ ਬਚਨ ਸਾਂਝੇ ਕੀਤੇ ਕਿ ਜਦੋਂ ਪਹਿਲਾਂ ਮਾਇਆ ਦਾ ਹਮਲਾ ਹੁੰਦਾ ਹੈ ਬੱਚੇ ਅਤੇ ਮਾਤਾ ਦੇ ਦੁੱਧ ਦੇ ਰੂਪ ਦੇ ਵਿੱਚ, ਉਹਦਾ ਮਾਤਾ ਦੇ ਦੁੱਧ ਦੇ ਨਾਲ ਸਰੀਰ ਨਾਲ ਨਾਤਾ ਬਣਦਾ ਹੈ ਅਤੇ ਪਰਮਾਤਮਾ ਦੇ ਨਾਮ ਤੋਂ ਟੁੱਟਦਾ ਜਾਂਦਾ ਹੈ, ਦੁਨੀਆਂ ਦੇ ਪਦਾਰਥਾਂ ਦੀ ਜਿਹੜੀ ਮਾਇਆ ਵੱਧਦੀ ਜਾਂਦੀ ਹੈ, ਇੱਧਰ ਨੂੰ ਤੁਰਿਆ ਜਾਂਦਾ ਹੈ, ਪਰਮਾਤਮਾ ਦੀ ਦਿਆਲਤਾ ਤੋਂ ਮਾਇਆ ਤੋਂ ਦੂਰ ਹੋ ਜਾਂਦਾ ਹੈ। ਲੇਕਿਨ ਸਤਿਗੁਰੂ ਜੀ ਸਮਝਾਉਂਦੇ, ਇਹ ਤ੍ਰਿਸ਼ਨਾ ਨੂੰ ਮਕਾਉਣ ਦੇ ਵਾਸਤੇ ਪਰਮਾਤਮਾ ਦੇ ਨਾਮ ਨੂੰ ਜਪਣਾ ਹੈ ਅਤੇ ਪਰਮਾਤਮਾ ਦੇ ਨਾਮ ਨੂੰ ਜੇ ਸਤ ਸੰਗਤ ਵਿੱਚ ਅਸੀਂ ਬਹਿ ਕੇ ਜਪੀਏ ਅਤੇ ਬਹੁਤਾ ਸਾਡਾ ਮਨ ਜਿਹੜਾ ਉਹ ਲੱਗਦਾ ਹੈ, ਕਿਉਂਕਿ ਕਈ ਵਾਰੀ ਆਪਾਂ ਦੇਖਦੇ ਹਾਂ ਚਾਹੇ ਕੋਈ ਦੁਨਿਆਵੀ ਕੰਮ ਹੋਵੇ ਅਤੇ ਚਾਹੇ ਕੋਈ ਧਾਰਮਿਕ ਕੰਮ ਹੋਵੇ, ਜਦੋਂ ਅਸੀਂ ਕਮਿਊਨਿਟੀ ਦੇ ਰੂਪ ਵਿੱਚ ਕਰਦੇ ਸਾਨੂੰ ਬੜਾ ਬਲ ਮਿਲਦਾ ਉਹਦੇ ਵਿੱਚ। ਇੱਕ ਪਰਿਵਾਰ ਦੀ ਜਿਹੜੀ ਰਚਨਾ ਜਿਹੜੀ ਕੀਤੀ ਹੈ ਨਾ, ਇਹ ਇਸੇ ਕਰਕੇ ਪਰਮਾਤਮਾ ਨੇ ਬਣਾਈ ਹੈ ਕਿ ਪਰਿਵਾਰ ਦੇ ਵਿੱਚ ਜਦੋਂ ਬਹੁਤ ਮੈਂਬਰਾਂ ਦੇ ਵਿੱਚ ਜੀਵ ਰਹਿੰਦਾ ਹੈ ਅਤੇ ਉਤਸ਼ਾਹ ਇਹ ਜਿਹੜਾ ਇਹਨੂੰ ਇਹਦੇ ਹਿਰਦੇ ਵਿੱਚ ਰਹਿੰਦਾ ਹੈ, ਉਤਸ਼ਾਹ ਮਿਲਦਾ ਹੈ, ਇਹ ਉਤਸ਼ਾਹਿਤ ਹੋਇਆ ਰਹਿੰਦਾ ਹੈ। ਸੰਗਤ ਦਾ ਪ੍ਰਭਾਵ ਖਾਸ ਕਰਕੇ ਮਨੁੱਖ ਦੇ ਉੱਪਰ ਬਹੁਤ ਹੈ, ਕਿਉਂਕਿ ਮਨੁੱਖ ਸੰਗਤ ਤੋਂ ਬਿਨਾਂ ਨਹੀਂ ਰਹਿ ਸਕਦਾ। ਚਾਹੇ ਉਹ ਪਰਿਵਾਰ ਦੇ ਰੂਪ ਵਿੱਚ ਸੰਗਤ ਮਿਲ ਜਾਵੇ, ਚਾਹੇ ਦੋਸਤ ਮਿੱਤਰਾਂ ਦੇ ਰੂਪ ਦੇ ਵਿੱਚ ਮਿਲ ਜਾਵੇ, ਚਾਹੇ ਵਿਦਿਆਰਥੀਆਂ ਦੇ ਰੂਪ ਦੇ ਵਿੱਚ ਮਿਲ ਜਾਵੇ, ਚਾਹੇ ਚੰਗਿਆਂ ਦੀ ਸੰਗਤ ਮਿਲ ਜਾਵੇ, ਚਾਹੇ ਮਾੜਿਆਂ ਦੀ ਸੰਗਤ ਮਿਲ ਜਾਵੇ, ਇਹਦਾ ਸੁਭਾਅ ਜਿਹੜਾ ਹੈ ਉਹ ਸੰਗਤ ਦਾ ਪ੍ਰਭਾਵ ਕਬੂਲ ਕਰਦਾ ਹੈ। ਆਪਾਂ ਜਦੋਂ ਵੀ ਵਿਦਵਾਨਾਂ ਦੇ ਬਚਨ ਪੜ੍ਹਦੇ ਹਾਂ ਤਾਂ ਉਹ ਸਮਝਾਉਂਦੇ ਵੀ ਹੈ, ਕਹਿੰਦੇ ਤਕਰੀਬਨ ਚਾਰ ਕੁ ਤਰ੍ਹਾਂ ਦੀ ਸੰਗਤ ਮਨੁੱਖ ਜਿਹੜਾ ਉਹ ਕਬੂਲਦਾ ਹੈ। ਇੱਕ ਤਾਂ ਕਬੂਲਦਾ ਹੈ ਆਪਣੇ ਮਾਪਿਆਂ ਦੀ ਸੰਗਤ, ਜੋ ਉਹਨੂੰ ਮਾਪਿਆਂ ਦੇ ਕੋਲੋਂ ਸਿੱਖਿਆ ਮਿਲਦੀ ਹੈ। ਦੂਜੀ ਸੰਗਤ ਹੁੰਦੀ ਹੈ ਸੱਜਣਾ ਮਿੱਤਰਾਂ ਦੇ ਕੋਲੋਂ ਜੋ ਉਹ ਕੁਝ ਦੇਖਦਾ ਏ ਚੁਗਿਰਦੇ ਦੇ ਵਿੱਚੋਂ ਲੁਕਾਈ ਦੇ ਵਿੱਚੋਂ। ਤੀਜੀ ਸੰਗਤ ਮਿਲਦੀ ਆ ਉਹਨੂੰ ਉਹਦੇ ਉਸਤਾਦ ਦੇ ਕੋਲੋਂ ਗੁਰੂ ਦੇ ਕੋਲੋਂ। ਅਤੇ ਚੌਥਾ ਜਿਹੜਾ ਪ੍ਰਭਾਵ ਹੈ ਉਹ ਆਪਣੇ ਆਪ ਤੋਂ ਵੀ ਕਈ ਵਾਰੀ ਬੰਦਾ ਕਬੂਲ ਲੈਂਦਾ। ਚਾਰ ਤਰੀਕਿਆਂ ਦੇ ਨਾਲ ਮਨੁੱਖ ਜਿਹੜਾ ਪ੍ਰਭਾਵ ਕਬੂਲਦਾ ਹੈ। ਉਹਦੇ ਵਿੱਚ ਤਿੰਨ ਹਿੱਸੇ ਜਿਹੜੇ ਹੈ ਉਹ ਸੰਗਤ ਦੇ ਹੁੰਦੇ ਆ, ਚਾਹੇ ਮਾਪਿਆਂ ਦੀ ਸੰਗਤ ਕੀਤੀ ਹੋਵੇ, ਚਾਹੇ ਲੁਕਾਈ ਦੀ ਸੰਗਤ ਕੀਤੀ, ਚਾਹੇ ਕਿਸੇ ਉਸਤਾਦ ਦੀ ਸੰਗਤ ਕੀਤੀ ਹੈ। ਇਸੇ ਕਰਕੇ ਭਗਤ ਕਬੀਰ ਜੀ ਵੀ ਇਸ ਮਨ ਨੂੰ ਦੱਸਦੇ ਕਿ ਮਨ ਹਮੇਸ਼ਾ ਇਹ ਪ੍ਰਭਾਵ ਨੂੰ ਕਬੂਲਦਾ ਹੈ। ਅਤੇ ਆਪਾਂ ਕਿਸ ਵੀ ਕਮਿਊਨਿਟੀ ਦੀ ਗੱਲ ਕਰ ਲਈਏ, ਚਾਹੇ ਉਹ ਪਰਮਾਤਮਾ ਨੂੰ ਮੰਨਦਾ ਹੈ ਚਾਹੇ ਨਹੀਂ ਮੰਨਦਾ, ਚਾਹੇ ਉਹ ਧਰਮੀ ਹੈ ਚਾਹੇ ਨਹੀਂ ਧਰਮੀ, ਪਰ ਸੰਗਤ ਦਾ ਪ੍ਰਭਾਵ ਹਰੇਕ ਦੇ ਵਿੱਚ ਹੀ ਹੁੰਦਾ। ਚਾਹੇ ਨਾਸਤਿਕ ਜਿਹਨੂੰ ਕਹਿ ਦਿੰਦੇ ਹਾਂ, ਉਹਨਾਂ ਦੀ ਵੀ ਇੱਕ ਆਪਣੀ ਸੁਸਾਇਟੀ ਹੁੰਦੀ ਹੈ। ਇਸ ਕਰਕੇ ਸੰਗਤ ਦੇ ਵਿੱਚ ਬਲ ਬਹੁਤ ਮਿਲਦਾ ਹੈ। ਅਤੇ ਦੂਜਾ, ਸੰਗਤ ਦੇ ਵਿੱਚ ਫਿਰ ਬੰਦਾ ਆਪਣੇ ਆਪ ਨੂੰ ਵੀ ਪਰਖਦਾ ਹੈ, ਲੁਕਾਈ ਦੀਆਂ ਚੰਗਿਆਈਆਂ ਵੀ ਗ੍ਰਹਿਣ ਕਰਦਾ ਹੈ ਅਤੇ ਜੋ ਬੁਰਿਆਈਆਂ ਲੁਕਾਈ ਦੇ ਵਿੱਚ ਹੈ ਉਹਨੂੰ ਫਿਰ ਵੇਖ ਕੇ ਅਤੇ ਅੰਦਰੋਂ ਵੀ ਕੱਢ ਲੈਂਦਾ ਬੁਰਿਆਈਆਂ ਨੂੰ ਕਿ ਦੇਖੋ ਜੇ ਇਹਦੇ ਵਿੱਚ ਬੁਰਿਆਈਆਂ, ਲੋਕ ਇਹਨੂੰ ਚੰਗਾ ਨਹੀਂ ਕਹਿੰਦੇ ਅਤੇ ਮੈਨੂੰ ਵੀ ਨਹੀਂ ਕਹਿਣਗੇ। ਕਿਉਂਕਿ ਮਨੁੱਖ ਜਿਹੜਾ ਪ੍ਰਾਣੀ ਤੋਂ ਕਿਸੇ ਵੀ ਚੀਜ਼ ਤੋਂ ਸਿੱਖਦਾ ਹੈ। ਇੱਕ ਕਵੀ ਦੇ ਬੋਲ ਯਾਦ ਆ ਗਏ, ਉਹ ਕਹਿੰਦੇ ਕਿ ਇੱਕ ਰੱਬ ਦੀ ਬੰਦਗੀ ਕਰਨ ਵਾਲਾ ਮਨੁੱਖ ਹੈ, ਉਹਨੂੰ ਕਿਸੇ ਨੇ ਪੁੱਛਿਆ ਕਿ ਤੁਹਾਡੇ ਅੰਦਰ ਇੰਨੇ ਚੰਗੇ ਗੁਣ ਕਿਵੇਂ ਆ ਗਏ, ਤੁਹਾਡਾ ਆਦਰਸ਼ ਕੌਣ ਹੈ, ਤੁਸੀਂ ਕਿਹਨੂੰ ਆਈਡੀਅਲ ਮੰਨ ਕੇ ਤੁਸੀਂ ਆਪਣੇ ਜੀਵਨ ਨੂੰ ਚੰਗਿਆ ਜਿਹੜਾ ਸੁਚਾਰੂ ਬਣਾਇਆ। ਅਤੇ ਉਹਦਾ ਜਵਾਬ ਸੁਣ ਕੇ ਉਹ ਪੁੱਛਣ ਵਾਲਾ ਹੈਰਾਨ ਰਹਿ ਗਿਆ। ਜਦੋਂ ਉਹਨੇ ਪੁੱਛਿਆ ਨਾ ਕਿ ਤੁਸੀਂ ਕਿਹਦੇ ਤੋਂ ਇਹ ਚੰਗੇ ਗੁਣ ਸਿੱਖੇ ਨੇ, ਉਹਨੇ ਫਿਰ ਨਾਂ ਲਿਆ, ਕਹਿੰਦਾ ਦੁਨੀਆਂ ਦੇ ਵਿੱਚ ਜਿੰਨੇ ਬੁਰੇ ਕੰਮ ਕਰਨ ਵਾਲੇ, ਮਾੜੇ ਕੰਮ ਕਰਨ ਵਾਲੇ ਲੋਕ ਸਨ, ਚਾਹੇ ਉਹ ਨਸ਼ਈ ਨੇ, ਵਿਸ਼ਈ ਨੇ, ਚੋਰ ਨੇ, ਡਾਕੂ ਨੇ, ਕਹਿੰਦੇ ਜਿੰਨੇ ਮਾੜੇ ਕੰਮ ਕਰਨ ਵਾਲੇ ਲੋਕ ਮੈਂ ਉਹਨਾਂ ਤੋਂ ਸਿੱਖ ਕੇ ਚੰਗਾ ਬਣਿਆ। ਉਹਦਾ ਫਿਰ ਦੂਜਾ ਸਵਾਲ ਸੀ ਕਿ ਮਹਾਤਮਾ ਜੀ, ਚੰਗਿਆਂ ਦੀ ਗੱਲ ਸੁਣ ਕੇ, ਚੰਗਿਆਂ ਨੂੰ ਦੇਖ ਕੇ ਚੰਗੇ ਬਣਦੇ ਤਾਂ ਮੈਂ ਬੜੇ ਦੁਨੀਆਂ ਵਿੱਚ ਵੇਖੇ ਹੈ, ਮਾੜਿਆਂ ਤੋਂ ਚੰਗਾ ਜਿਹੜਾ ਬਣਿਆ ਪਹਿਲੀ ਵਾਰੀ ਸੁਣਿਆ, ਇਹ ਕਿਵੇਂ? ਫਿਰ ਉਸ ਮਹਾਤਮਾ ਨੇ, ਸਾਧੂ ਨੇ ਇਹ ਗੱਲ ਕਹੀ ਸੀ, ਕਹਿੰਦਾ ਕਿ ਜਿਹੜੇ ਮਾੜੇ ਲੋਕ ਸਨ ਮੈਂ ਉਹਨਾਂ ਦੀ ਸੰਗਤ ਕਰਕੇ ਜਾਂ ਉਹਨਾਂ ਨੂੰ ਦੂਰੋਂ ਨੇੜਿਓਂ ਦੇਖ ਕੇ ਉਹਨਾਂ ਦੇ ਵਿੱਚੋਂ ਇਹ ਨਹੀਂ ਦੇਖਿਆ ਕਿ ਇਹਨਾਂ 'ਚ ਆਹ ਕਮੀਆਂ ਅਤੇ ਮੈਂ ਵੀ ਇਹ ਕਰਾਂ, ਸਗੋਂ ਮੈਂ ਉਹਨਾਂ ਲੋਕਾਂ 'ਚ ਇਹ ਦੇਖਿਆ ਵੀ ਇਹਨਾਂ ਦੀ ਆਹ ਕਮੀਆਂ ਕਰਕੇ ਲੋਕ ਇਹਨਾਂ ਨੂੰ ਮਾੜਾ ਕਹਿੰਦੇ ਨੇ, ਲੋਕਾਂ ਦੇ ਵਿੱਚ ਇਹਨਾਂ ਦਾ ਸਤਿਕਾਰ ਨਹੀਂ, ਇਹਨਾਂ ਦੇ ਜੀਵਨ ਵਿੱਚ ਗਿਰਾਵਟ ਆ, ਦੁੱਖ ਹੈ। ਅਤੇ ਫਿਰ ਮੈਂ ਉਹਨਾਂ ਗੱਲਾਂ ਨੂੰ ਛੱਡੀ ਗਿਆ ਜਿਨ੍ਹਾਂ ਦੇ ਨਾਲ ਮਨੁੱਖ ਦੀ ਕਦਰ ਘਟਦੀ ਹੈ। ਮੈਂ ਦੇਖਿਆ ਜੇ ਚੋਰ ਨੂੰ ਲੋਕ ਚੰਗਾ ਨਹੀਂ ਕਹਿੰਦੇ, ਮੈਂ ਇੱਕ ਚੋਰ ਤੋਂ ਇਹ ਸਿੱਖਿਆ ਲੈ ਲਈ ਕਿ ਜਿਵੇਂ ਇਹਦਾ ਨਰਾਦਰ ਹੁੰਦਾ ਇਹਨੂੰ ਸਜ਼ਾ ਮਿਲਦੀ, ਮੈਂ ਇਹੋ ਜਿਹਾ ਕੁਝ ਨਹੀਂ ਸਿੱਖਣਾ। ਮੈਂ ਨਸ਼ਈ ਦੇ ਪਾਸੇ ਨੂੰ ਦੇਖਿਆ, ਮੈਂ ਦੇਖਿਆ ਜਿਵੇਂ ਇਹ ਨਸ਼ੇ ਦੇ ਨਾਲ ਪਸ਼ੂ ਬਣ ਜਾਂਦੇ, ਮੈਂ ਇਹੋ ਜਿਹਾ ਨਹੀਂ ਬਣਨਾ। ਮੈਂ ਠੱਗ ਦੇ ਜੀਵਨ ਨੂੰ ਦੇਖਿਆ ਕਿ ਲੋਕ ਉਹਨੂੰ ਬਦਦੁਆਵਾਂ ਦਿੰਦੇ ਨੇ, ਮੈਂ ਕਿਸੇ ਨਾਲ ਹੀਰਾ ਫੇਰੀ, ਰਿਸ਼ਵਤਖੋਰੀ ਇਹੋ ਜਿਹਾ ਕੁਛ ਨਹੀਂ ਕਰਨਾ। ਮੈਂ ਹਰੇਕ ਮਾੜੇ ਬੰਦੇ ਦੇ ਵਿੱਚੋਂ ਜਿਹੜੇ ਉਹਦੇ ਔਗਣ ਦੇਖ ਕੇ ਮੈਂ ਕੋਸ਼ਿਸ਼ ਕੀਤੀ ਵੀ ਇਹ ਮੇਰੇ ਵਿੱਚ ਨਾ ਆ ਜਾਣ। ਹੁਣ ਇਸੇ ਕਰਕੇ ਸਾਨੂੰ ਦੱਸਿਆ ਹੈ ਕਿ ਮਨੁੱਖ ਜਿਹੜਾ ਚੰਗੇ ਤੋਂ ਵੀ ਸਿੱਖ ਲੈਂਦਾ ਅਤੇ ਮਾੜੇ ਤੋਂ ਵੀ ਸਿੱਖ ਲੈਂਦਾ ਹੈ। ਇਸ ਕਰਕੇ ਮਾੜੇ ਦਾ ਭਾਵ ਇਹ ਨਹੀਂ ਕਿ ਜਿਹੜੇ ਉਹਦੀਆਂ ਮਾੜੀਆਂ ਬਿਰਤੀਆਂ ਨੇ ਉਹਨੂੰ ਅਸੀਂ ਗ੍ਰਹਿਣ ਕਰੀਏ, ਮਾੜੇ ਦੇ ਵਿੱਚੋਂ ਵੀ ਚੰਗਾ ਗੁਣ ਕੱਢਣਾ ਇਹ ਇੱਕ ਗੁਰਮੁਖ ਦੀ ਨਿਸ਼ਾਨੀ ਹੈ। ਆਪਾਂ ਕਈ ਵਾਰੀ ਸ਼ਹਿਦ ਦੀਆਂ ਮੱਖੀਆਂ ਬਾਰੇ ਸੁਣਿਆ ਹੈ ਅਤੇ ਵੇਖਿਆ ਵੀ ਹੈ ਕਿ ਉਹ ਤੋਰੀਏ ਦੇ ਫੁੱਲ, ਗੁੱਟੇ ਦੇ ਫੁੱਲ, ਚੰਗੇ ਸੋਹਣੇ ਫੁੱਲਾਂ 'ਤੇ ਬਹਿ ਕੇ ਉਹ ਸੁਗੰਧੀ ਲੈ ਕੇ ਸ਼ਹਿਦ ਇਕੱਠਾ ਕਰਦੀ ਹੈ। ਪਰ ਸੰਗਤ ਜੀ, ਉਹ ਕੇਵਲ ਚੰਗੇ ਫੁੱਲਾਂ 'ਤੇ ਬਹਿ ਕੇ ਸ਼ਹਿਦ ਇਕੱਠਾ ਨਹੀਂ ਕਰਦੀ, ਉਹ ਜ਼ਹਿਰੀਲੇ ਫੁੱਲਾਂ 'ਤੇ ਬਹਿ ਕੇ ਵੀ, ਉਹ ਅੱਕ ਦੇ ਫੁੱਲਾਂ ਦੇ ਉੱਤੇ ਬਹਿ ਕੇ ਵੀ ਉਹਦੇ 'ਚੋਂ ਜਿਹੜੇ ਮਿਠਾਸ ਵਾਲੇ ਗੁਣ ਉਹ ਕੱਢ ਦਿੰਦੀ ਹੈ, ਬਾਕੀ ਜ਼ਹਿਰ ਕੌੜੇ ਰਸ ਨੂੰ ਛੱਡ ਦਿੰਦੀ ਹੈ। ਉਹ ਮੱਖੀ ਦੇ ਵਿੱਚ ਕਲਾ ਹੈ, ਉਹ ਇਕੱਲੇ ਚੰਗੇ ਫੁੱਲਾਂ 'ਤੇ ਨਹੀਂ ਬਹਿੰਦੀ, ਉਹ ਮਾੜੇ ਫੁੱਲਾਂ ਦੇ ਵਿੱਚੋਂ ਵੀ ਰਸ ਕੱਢ ਕੇ ਲੈ ਆਉਂਦੀ ਹੈ। ਇਹਦਾ ਭਾਵ ਇਹ ਹੈ ਕਿ ਅਸੀਂ ਮਾੜੇ ਦੇ ਵਿੱਚ ਜੇ ਕੋਈ ਔਗਣ ਹੈ ਉਹਨਾਂ ਤੋਂ ਵੀ ਅਸੀਂ ਵਿਚਾਰ ਕੇ ਆਪਣੇ ਜੀਵਨ ਵਿੱਚ ਗਿਆਨ ਲੈਣਾ ਮੱਖੀ ਦੇ ਵਾਂਗ, ਕਿ ਜੇ ਉਹਨਾਂ ਨੂੰ ਆਹ ਬੁਰਿਆਈਆਂ ਕਰਕੇ ਸਜ਼ਾ ਮਿਲ ਰਹੀ ਹੈ, ਲੋਕ ਉਹਨਾਂ ਨੂੰ ਨਫ਼ਰਤ ਕਰਦੇ ਨੇ, ਉਹਨਾਂ ਦੀ ਜ਼ਿੰਦਗੀ ਕੰਗਾਲ ਬਣੀ, ਤਾਂ ਅਸੀਂ ਇਹੋ ਜਿਹੇ ਨਹੀਂ ਬਣਨਾ। ਅਸੀਂ ਇਹਨਾਂ ਤੋਂ ਦੂਰੀ ਬਣਾਉਣੀ ਇਹਨਾਂ ਔਗਣਾਂ ਤੋਂ, ਅਸੀਂ ਗੁਣਾਂ ਨੂੰ ਗ੍ਰਹਿਣ ਕਰਨਾ ਹੈ। ਹਾਂ, ਕੋਈ ਚੰਗਾ ਗੁਣ ਕਿਸੇ ਦੇ ਵਿੱਚ ਹੈ ਅਤੇ ਉਹ ਮੱਖੀ ਦੇ ਵਾਂਗ ਉਹ ਜਿਹੜਾ ਉਹ ਕੱਢ ਲੈਣਾ ਚਾਹੀਦਾ, ਜਿਵੇਂ ਮੱਖੀ ਵੀ ਕੁੜੱਤਣ ਦੇ ਵਿੱਚੋਂ ਵੀ ਉਹ ਮਿਠਾਸ ਦੀਆਂ ਕੜੀਆਂ ਕੱਢ ਕੇ ਲਿਆ ਕੇ ਆਪਣੇ ਖੱਗੇ ਦੇ ਵਿੱਚ ਸ਼ਹਿਦ ਦਾ ਰੂਪ ਬਣਾ ਲੈਂਦੀ ਹੈ। ਇਸੇ ਕਰਕੇ ਗੁਰੂ ਜੀ ਨੇ ਸਾਨੂੰ ਸਮਝਾਇਆ, ਸਾਂਝ ਕਰੀਜੈ ਗੁਣਾਂ ਕੇਰੀ, ਗੁਣਾਂ ਦੀ ਸਾਂਝ ਕਰਨੀ ਹੈ, ਜਿੱਥੋਂ ਗੁਣ ਲੱਭਦਾ ਏ ਉਹ ਮੱਖੀ ਦੇ ਵਾਂਗ ਉਹ ਇਕੱਠਾ ਕਰ ਲੈਣਾ ਚਾਹੀਦਾ। ਅਤੇ ਸਾਨੂੰ ਅਵਗੁਣਾਂ ਦਾ ਤਿਆਗ ਕਰਨ ਵਾਸਤੇ ਕਿਹਾ ਏ, ਅਤੇ ਗੁਣਾਂ ਦਾ ਸੰਚਿਤ ਕਰਨ ਵਾਸਤੇ ਕਿਹਾ ਏ ਕਿ ਗੁਣ ਜਿਹੜੇ ਉਹ ਸੰਚਿਤ ਕਰਨੇ ਚਾਹੀਦੇ ਆ। ਅਤੇ ਸਤ ਸੰਗਤ ਦੇ ਵਿੱਚ ਜਦੋਂ ਅਸੀਂ ਬੈਠਦੇ, ਹੁਣ ਦੇਖੋ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਭਾਈ ਗੁਰਦਾਸ ਜੀ ਦੀਆਂ ਵਾਰਾਂ ਵਿੱਚ ਪਹਿਲੀ ਵਾਰ ਵਿੱਚ ਅਸੀਂ ਪੜ੍ਹ ਕੇ ਗਏ ਆ, ਘਰ ਘਰ ਅੰਦਰ ਧਰਮਸ਼ਾਲ ਹੋਵੇ ਕੀਰਤਨ ਸਦਾ ਵਿਛੋਆ। ਜਿੱਥੇ ਵੀ ਸਤਿਗੁਰੂ ਜੀ ਗਏ, ਜਿਸ ਨਗਰ ਦੇ ਵਿੱਚ ਗਏ, ਜਿਸ ਪ੍ਰਾਣੀ ਮਾਤਰ ਨੂੰ ਸਮਝਾਇਆ, ਚਾਹੇ ਉਹ ਦੁਨੀ ਚੰਦ ਜੀ ਦੇ ਘਰ ਗਏ ਨੇ, ਭਾਵੇਂ ਭਾਈ ਲਾਲੋ ਜੀ ਦੇ ਘਰ ਗਏ ਨੇ, ਚਾਹੇ ਮਲਕ ਭਾਗੋ ਜੀ ਦੇ ਘਰ ਗਏ ਨੇ, ਚਾਹੇ ਕਿਸੇ ਨਗਰ ਦੀਆਂ ਸੰਗਤਾਂ ਸੈਂਕੜੇ ਲੋਕਾਂ ਦੇ ਵਿੱਚ ਗਏ ਨੇ। ਆਪਾਂ ਜਦੋਂ ਗੁਰਪ੍ਰਤਾਪ ਸੂਰਜ ਗ੍ਰੰਥ ਦੀ ਕਥਾ ਕਰਦੇ ਹਾਂ ਅਤੇ ਕਵੀ ਸੰਤੋਖ ਸਿੰਘ ਜੀ ਨੇ ਦੱਸਿਆ, ਸਭ ਤੋਂ ਪਹਿਲਾਂ ਗੁਰੂ ਸਾਹਿਬ ਜੀ ਉੱਥੇ ਉਪਦੇਸ਼ ਦੇ ਕੇ ਉਹਨਾਂ ਕੋਲ ਦੋ ਕੰਮ ਕਰਵਾਉਂਦੇ ਸਨ। ਇੱਕ ਤਾਂ ਕਹਿੰਦੇ ਸਨ ਆਪਣੇ ਨਗਰ ਵਿੱਚ ਪਿੰਡ ਵਿੱਚ ਧਰਮਸ਼ਾਲਾ ਬਣਾਓ, ਜਿਹਨੂੰ ਗੁਰਦੁਆਰਾ ਕਿਹਾ ਜਾਂਦਾ ਅੱਜ, ਜਿਵੇਂ ਅਸੀਂ ਬਚਨ ਮੈਂ ਘਰ ਘਰ ਅੰਦਰ ਧਰਮਸ਼ਾਲ, ਜਿੱਥੇ ਕਮਿਊਨਿਟੀ ਜ਼ਿਆਦਾ ਸੀ ਉੱਥੇ ਉਹਨਾਂ ਨੂੰ ਕਹਿ ਦਿੱਤਾ ਤੁਸੀਂ ਨਗਰ ਵਿੱਚ ਪਿੰਡ ਵਿੱਚ ਧਰਮਸ਼ਾਲਾ ਬਣਾਓ। ਜਿੱਥੇ ਕੋਈ ਇੱਕ ਦੋ ਪ੍ਰਾਣੀ ਸਨ ਉਹਨਾਂ ਨੂੰ ਘਰ ਦੇ ਵਿੱਚ ਹੀ ਕਿਹਾ ਕਿ ਤੁਸੀਂ ਘਰ ਨੂੰ ਧਰਮਸ਼ਾਲਾ ਬਣਾ ਲਓ। ਅਤੇ ਫਿਰ ਦੂਜੀ ਗੱਲ ਇਹ ਕਹੀ ਕਿ ਧਰਮਸ਼ਾਲਾ ਦੇ ਵਿੱਚ ਸੱਤ ਸੰਗਤ ਕਰਨੀ ਹੈ, ਸਿਮਰਨ ਕਰਨਾ ਹੈ, ਨਾਮ ਜਪਣਾ ਹੈ, ਬਾਣੀ ਪੜ੍ਹਨੀ ਹੈ, ਕੀਰਤਨ ਕਰਨਾ ਹੈ। ਅਤੇ ਭਾਈ ਗੁਰਦਾਸ ਜੀ ਦੇ ਬਚਨਾਂ ਵਿੱਚ ਜਦੋਂ ਅਸੀਂ ਪੜ੍ਹਦੇ, ਗੁਰੂ ਨਾਨਕ ਸਾਹਿਬ ਜੀ ਨੇ ਕਰਤਾਰਪੁਰ ਸਾਹਿਬ ਵੀ ਆ ਕੇ ਫਿਰ ਪੱਕੇ ਤੌਰ 'ਤੇ ਧਰਮਸ਼ਾਲਾ ਜਿਹੜੀ ਉੱਥੇ ਬਣਾਈ ਸੀ, ਉਸ ਧਰਮਸ਼ਾਲਾ ਦੇ ਵਿੱਚ ਸੋਦਾਰੇ ਆਰਤੀ ਗਾਵੀਏ ਅੰਮ੍ਰਿਤ ਵੇਲਾ ਜਾਪ ਉਚਾਰਾ, ਉੱਥੇ ਸਤ ਸੰਗਤ ਦੀ ਮਹਾਨਤਾ ਨੂੰ ਉਹਨਾਂ ਨੇ ਉੱਥੇ ਵੀ ਦਰਸਾਇਆ ਹੈ। ਇਸ ਕਰਕੇ ਜੋ ਅਸੀਂ ਗੁਰੂ ਅਰਜਨ ਸਾਹਿਬ ਜੀ ਦੇ ਬਚਨ ਪੜ੍ਹ ਰਹੇ ਸਾਂ, ਮੇਰੇ ਮਾਧੋ ਜੀ ਸਤ ਸੰਗਤ ਮਿਲੈ ਸੋ ਤਰਿਆ, ਗੁਰ ਪ੍ਰਸਾਦ ਪਰਮ ਪਦ ਪਾਇਆ ਸੂਕੇ ਕਾਸ਼ਟ ਹਰਿਆ। ਜਿੱਥੇ ਹੁਣ ਸਤ ਸੰਗਤ ਦੀ ਉੱਥੇ ਮਹਾਨਤਾ ਦਿੱਤੀ ਹੈ ਨਾ, ਅਤੇ ਨਾਲ ਫਿਰ ਗੁਰੂ ਰਾਮਦਾਸ ਮਹਾਰਾਜ ਜੀ ਦੇ ਬਚਨ ਵੀ ਅਸੀਂ ਰਹਿਰਾਜ ਸਾਹਿਬ ਜੀ ਦੇ ਵਿੱਚ ਹੀ ਪੜ੍ਹਦੇ ਹਾਂ ਕਿ ਜੇ ਅਸੀਂ ਸਤ ਸੰਗਤ ਨਹੀਂ ਕਰਦੇ, ਪਰਮਾਤਮਾ ਦਾ ਨਾਮ ਨਹੀਂ ਜਪਦੇ, ਤਾਂ ਫਿਰ ਗੁਰਦੇਵ ਜੀ ਸਮਝੇ ਜੋ ਸਤਿਗੁਰ ਸ਼ਰਨ ਸੰਗਤ ਨਹੀਂ ਆਏ, ਧ੍ਰਿਗ ਜੀਵੈ ਧ੍ਰਿਗ ਜੀਵਾਸ। ਕਿਉਂਕਿ ਗੁਰੂ ਦੇ ਬਚਨ ਨੇ ਕਿ ਜਿਨ੍ਹਾਂ ਦਾ ਆਧਾਰ ਜਿਹੜਾ ਜਿਨ੍ਹਾਂ ਦੀ ਜ਼ਿੰਦਗੀ ਦਾ ਆਧਾਰ ਸਤ ਸੰਗਤ ਨਹੀਂ ਹੈ, ਉਹ ਭਾਵੇਂ 36 ਪ੍ਰਕਾਰ ਦੇ ਭੋਜਨ ਖਾਣ, 36 ਪ੍ਰਕਾਰ ਦੇ ਸੁੱਖ ਜਿਹੜੇ ਨੇ ਉਹ ਸੰਸਾਰ ਦੇ ਵਿੱਚ ਮਾਨਣ, ਪਰ ਜੇ ਬੰਦਗੀ ਨਹੀਂ, ਪਰਮਾਤਮਾ ਦਾ ਨਾਮ ਨਹੀਂ, ਸਤ ਸੰਗਤ ਦੇ ਵਿੱਚ ਹਾਜ਼ਰੀ ਨਹੀਂ, ਤਾਂ ਉਹਨਾਂ ਦਾ ਖਾਧਾ ਪੀਤਾ ਪਹਿਨਿਆ ਹੰਢਾਇਆ ਸਾਰਾ ਤਰਕਾਰ ਹੋ ਜਾਂਦਾ ਹੈ। ਤਰਕਾਰ ਇਸ ਕਰਕੇ ਹੁੰਦਾ ਹੈ ਕਿਉਂਕਿ ਜਿਸ ਮਾਲਕ ਨੇ ਦਿੱਤਾ ਉਹਦਾ ਸ਼ੁਕਰਾਨਾ ਨਹੀਂ ਅਸੀਂ ਕਰਦੇ। ਬਾਣੀ ਦੇ ਵਿੱਚ ਇਹ ਆਪਾਂ ਪੜ੍ਹਦੇ, ਜਿਸ ਦਾ ਦਿੱਤਾ ਖਾਵਣਾ ਤਿਸ ਕਹੀ ਹੈ ਸ਼ਾਬਾਸ਼। ਇਹਦਾ ਭਾਵ ਇਹ ਨਹੀਂ ਹੈ ਕਿ ਪਰਮਾਤਮਾ ਨੂੰ ਕੋਈ ਤਮਾ ਹੈ ਕਿ ਮੇਰੀ ਕੋਈ ਸਿਫਤ ਕਰੇ, ਮੇਰੀ ਸਲਾਹ ਕਰੇ, ਕੋਈ ਬੰਦਗੀ ਕਰੇ, ਮੈਨੂੰ ਮੇਰੇ ਨਾਮ ਦੀ ਸਲਾਹਤਾ ਕਰੇ। ਉੱਥੇ ਜੇ ਪਰਮਾਤਮਾ ਨੂੰ ਜਪਣਾ ਹੈ ਤਾਂ ਇਹ ਇੱਕ ਸ਼ੁਭ ਗੁਣ ਹੈ। ਆਪਾਂ ਦੁਨਿਆਵੀ ਵੀ ਜਦੋਂ ਕਿਸੇ ਕੋਲ ਹੈਲਪ ਲੈਂਦੇ ਹਾਂ ਤਾਂ ਮਦਦ ਕਰਨ ਵਾਲੇ ਇਹਦੀ ਉਹ ਇੱਛਾ ਨਹੀਂ ਹੁੰਦੀ ਕਿ ਇਹ ਮੈਨੂੰ ਥੈਂਕਸ ਬੋਲੇ, ਧੰਨਵਾਦ ਕਵੇ, ਇਹ ਮੇਰਾ ਜਿਹੜਾ ਅਹਿਸਾਨ ਆ ਉਹ ਮੈਨੂੰ ਜਤਾਵੇ, ਨਹੀਂ। ਉੱਥੇ ਅਸੀਂ ਆਪਣਾ ਸ਼ਿਸ਼ਟਾਚਾਰ ਸਮਝਦੇ ਹਾਂ, ਨੈਤਿਕਤਾ ਦੇ ਆਧਾਰ 'ਤੇ ਕਿਸੇ ਕੋਲੋਂ ਕੋਈ ਮਦਦ ਲੈਂਦੇ, ਕੋਈ ਸਾਡਾ ਸਵਾਰਦਾ ਹੈ, ਅਸੀਂ ਉਹਦਾ ਧੰਨਵਾਦ ਕਰਦੇ ਹਾਂ। ਇਸੇ ਤਰ੍ਹਾਂ ਹੀ ਪਰਮਾਤਮਾ ਦਾ ਵੀ ਜਦੋਂ ਅਸੀਂ ਧੰਨਵਾਦ ਕਰਦੇ ਹਾਂ ਤਾਂ ਇਹਦਾ ਸਭ ਤੋਂ ਵੱਡਾ ਗੁਣ ਇਹ ਹੁੰਦਾ ਹੈ ਕਿ ਉਦੋਂ ਨਿਮਰਤਾ ਆਉਂਦੀ ਹੈ ਕਿ ਇਹ ਮੇਰਾ ਨਹੀਂ ਹੈ। ਆਪਾਂ ਉਦੋਂ ਹੀ ਕਿਸੇ ਦਾ ਧੰਨਵਾਦ ਕਰਦੇ ਜਦੋਂ ਸਾਨੂੰ ਪਤਾ ਲੱਗਦਾ ਹੈ ਕਿ ਜਿਹੜੀ ਦੂਜੇ ਨੇ ਮੇਰੀ ਮਦਦ ਕੀਤੀ ਉਹ ਮੇਰਾ ਨਹੀਂ ਸੀ, ਉਹ ਦੂਜੇ ਦਾ ਸੀ, ਉਹਨੇ ਮੇਰੀ ਮਦਦ ਕੀਤੀ। ਉੱਥੇ ਸਾਨੂੰ ਆਪਣੇ ਦਾ ਅਹਿਸਾਸ ਨਹੀਂ ਹੁੰਦਾ। ਮੰਨ ਲਓ ਕਿਸੇ ਕੋਲੋਂ ਅਸੀਂ ਸਰੀਰਕ ਮਦਦ ਲਈ ਹੈ, ਪੈਸੇ ਦੀ ਮਦਦ ਲਈ ਹੈ, ਜਾਂ ਕੋਈ ਹੋਰ ਮਦਦ ਲਈ ਹੈ, ਅਤੇ ਜਦੋਂ ਅਸੀਂ ਮਦਦ ਲੈਂਦੇ ਉਹਦਾ ਭਾਵ ਇਹ ਹੁੰਦਾ ਹੈ ਕਿ ਇਹ ਮੇਰਾ ਨਹੀਂ ਸੀ, ਇਹ ਦੂਜੇ ਨੇ ਆਪਣੀ ਤਾਕਤ ਅਤੇ ਆਪਣੀ ਸਹਾਇਤਾ ਜਿਹੜੀ ਉਹ ਮੇਰੇ ਨਾਲ ਸਹਿਯੋਗ ਕਰਕੇ ਅਤੇ ਮੇਰਾ ਉਹ ਸਮਾਂ ਜਿਹੜਾ ਉਹਨੂੰ ਸਫਲ ਕੀਤਾ। ਇੱਦਾਂ ਜਦੋਂ ਅਸੀਂ ਪਰਮਾਤਮਾ ਦਾ ਧੰਨਵਾਦ ਕਰਦੇ ਹਾਂ ਤਾਂ ਇਹਦਾ ਭਾਵ ਫਿਰ ਇਹੀ ਹੁੰਦਾ ਹੈ, ਕਬੀਰ ਮੇਰਾ ਮੁਜਮੈਂ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ। ਇਹ ਸਾਰਾ ਕੁਝ ਜਿਹੜਾ ਪਰਮਾਤਮਾ ਦਾ ਹੈ ਤਾਂ ਫਿਰ ਤਾਂ ਹੀ ਧੰਨਵਾਦ ਕਰਾਂਗੇ। ਕਦੀ ਆਪਣੀ ਚੀਜ਼ ਦਾ ਆਪੇ ਧੰਨਵਾਦ ਥੋੜ੍ਹੀ ਕੀਤਾ ਸੀ, ਆਪਣੀ ਚੀਜ਼ ਦਾ ਅਸੀਂ ਕਦੀ ਧੰਨਵਾਦ ਨਹੀਂ ਕਰਦੇ। ਅਸੀਂ ਹਮੇਸ਼ਾ ਹੀ ਦੂਜੇ ਦੀ ਚੀਜ਼ ਦੀ, ਦੂਜੇ ਦੀ ਮਦਦ ਦਾ ਧੰਨਵਾਦ ਕਰਦੇ ਜਿਹੜਾ ਸਾਡੀ ਸਹਾਇਤਾ ਕਰਦਾ ਹੈ। ਅਤੇ ਇਸੇ ਤਰ੍ਹਾਂ ਹੀ ਜਦੋਂ ਅਸੀਂ ਦੁਨੀਆਂ ਵਿੱਚ ਇੱਕ ਨਿੱਕੀ ਨਿੱਕੀ ਚੀਜ਼ ਦਾ ਸਹਿਯੋਗ ਲੈਣ 'ਤੇ ਕਿਸੇ ਦਾ ਧੰਨਵਾਦ ਕਰਦੇ ਹਾਂ ਤਾਂ ਪਰਮਾਤਮਾ ਨੇ ਤਾਂ ਸਾਨੂੰ ਕਿੰਨਾ ਕੁਝ ਦਿੱਤਾ ਹੈ। ਆਪਾਂ ਜਦੋਂ ਸੁਖਮਨੀ ਸਾਹਿਬ ਜੀ ਦੇ ਵਿੱਚ ਬਚਨ ਪੜ੍ਹਦੇ ਹਾਂ, ਜਿਹ ਪ੍ਰਸ਼ਾਦ ਛੱਤੀ ਅੰਮ੍ਰਿਤ ਖਾਹੀ, ਜਿਹ ਪ੍ਰਸਾਦ ਬਸੇ ਸੁਖ ਮੰਦਰ, ਕਿੰਨੇ ਸ਼ਬਦ ਹੋਰ ਵੀ ਅਸੀਂ ਇੱਦਾਂ ਬੇਅੰਤ ਪੜ੍ਹਦੇ ਹਾਂ। ਅਤੇ ਸਤਿਗੁਰੂ ਜੀ ਸਮਝਾਉਂਦੇ ਕਿ ਜਿਸ ਮਾਲਕ ਦੇ ਦਿੱਤੇ 36 ਪ੍ਰਕਾਰ ਦੇ ਅਸੀਂ ਭੋਜਨ ਖਾ ਰਹੇ ਹਾਂ, ਸੁੰਦਰ ਮੰਦਰਾਂ ਦੇ ਵਿੱਚ, ਘਰਾਂ ਦੇ ਵਿੱਚ ਰਹਿ ਰਹੇ ਹਾਂ, ਵਸਤਰ ਮਹਿੰਗੇ ਸਾਨੂੰ ਮਿਲਦੇ ਪਏ ਹੈ, ਸਾਨੂੰ ਜੀਵਨ ਦੇ ਵਿੱਚ ਕਿੰਨਾ ਕੁਝ ਮਿਲਦਾ ਹੈ, ਆਕਸੀਜਨ ਮਿਲਦੀ ਹੈ, ਅੱਖਾਂ ਦੀ ਰੋਸ਼ਨੀ ਮਿਲਦੀ ਹੈ, ਕੰਨਾਂ ਨੂੰ ਸੁਣਨ ਦੀ ਤਾਕਤ ਮਿਲਦੀ ਹੈ, ਜ਼ਬਾਨ ਨੂੰ ਬੋਲਣ ਦੀ ਤਾਕਤ ਮਿਲਦੀ ਹੈ, ਪੇਟ ਨੂੰ, ਜੀਵਨ ਨੂੰ ਚਲਾਉਣ ਵਾਸਤੇ ਭੋਜਨ ਮਿਲਦਾ ਹੈ, ਇਕੱਲਾ ਭੋਜਨ ਨਹੀਂ, ਇਹਨੂੰ ਪਚਾਉਣ ਦੀ ਤਾਕਤ ਵੀ ਮਿਲਦੀ ਹੈ। ਆਪਾਂ ਆਪਣੇ ਯਤਨਾਂ ਨਾਲ ਇਹਨੂੰ ਪਚਾਉਣ ਦਾ ਯਤਨ ਕਰੀਏ, ਨਹੀਂ ਪਚਾ ਸਕਦੇ ਅਸੀਂ। ਇਹ ਸਾਰਾ ਕੁਝ ਸਾਨੂੰ ਜਦੋਂ ਸਤ ਸੰਗਤ ਵਿੱਚ ਬੈਠ ਕੇ ਪਰਮਾਤਮਾ ਦੇ ਨਾਮ ਦੇ ਨਾਲ ਜੁੜਾਂਗੇ ਤਾਂ ਫਿਰ ਸਾਨੂੰ ਅਹਿਸਾਸ ਹੁੰਦਾ ਹੈ ਕਿ ਅਸੀਂ ਕੀ ਹੈ, ਪਰਮਾਤਮਾ ਕੀ ਹੈ ਅਤੇ ਸਾਡੇ ਜੀਵਨ ਦਾ ਲਕਸ਼ ਕੀ ਹੈ। ਇਹ ਸਾਰਾ ਕੁਝ ਸਤ ਸੰਗਤ ਦੇ ਵਿੱਚੋਂ ਮਿਲਣਾ ਹੈ। ਅਤੇ ਗੁਰਦੇਵ ਜੀ ਸਮਝਾਉਂਦੇ, ਜੋ ਸਤਿਗੁਰ ਸ਼ਰਨ ਸੰਗਤ ਨਹੀਂ ਆਏ ਧ੍ਰਿਗ ਜੀਵੇ, ਧ੍ਰਿਗ ਜੀਵਾਸ ਉਹਨਾਂ ਦਾ ਤਰਕਾਰ ਹੈ, ਜੀਵਨ ਹੈ, ਜਿਹੜੇ ਰੱਬ ਦਾ ਸ਼ੁਕਰਾਨਾ ਨਹੀਂ ਕਰਦੇ ਸੰਗਤ ਦੇ ਵਿੱਚ ਨਹੀਂ ਆਉਂਦੇ। ਅਤੇ ਸਾਨੂੰ ਇਸੇ ਕਰਕੇ ਅੱਜ ਭਾਈ ਗੁਰਦਾਸ ਜੀ ਨੇ ਵੀ ਸਮਝਾਇਆ ਕਿ ਭਾਈ ਸਤ ਸੰਗਤ ਦੇ ਵਿੱਚ ਬੜੀਆਂ ਬਰਕਤਾਂ ਨੇ। ਆਓ ਜੋ ਜੋ ਭਾਈ ਸਾਹਿਬ ਭਾਈ ਗੁਰਦਾਸ ਜੀ ਦੱਸ ਰਹੇ ਨੇ ਇਹਨਾਂ ਨੂੰ ਵੀ ਵਿਚਾਰਨ ਦਾ ਯਤਨ ਕਰੀਏ। ਭਾਈ ਜੀ ਦੱਸਦੇ, ਸੁੱਖ ਸਾਗਰ ਹੈ ਸਾਧ ਸੰਗ, ਸੋਭਾ ਲਹਿਰ ਤਰੰਗ ਅਤੋਲੇ, ਕਿ ਸਾਧ ਸੰਗਤ ਸਮੁੰਦਰ ਹੈ, ਸਾਗਰ ਹੈ। ਅਤੇ ਇਸ ਸਾਧ ਸਾਗਰ ਦੇ ਵਿੱਚ, ਸਮੁੰਦਰ ਵਿੱਚ ਪਰਮਾਤਮਾ ਦੀ ਭਗਤੀ ਦੀਆਂ ਲਹਿਰਾਂ ਨੇ। ਜਦੋਂ ਇੱਕ ਨੂੰ ਜਪਦਿਆਂ ਦੇਖਦੇ ਹਾਂ ਦੂਜੇ ਦੇ ਉੱਪਰ ਆਪਣੇ ਆਪ ਹੀ ਰੰਗਤ ਆ ਜਾਂਦੀ ਹੈ। ਜਿਹੜੀ ਹੁਣੇ ਆਪਾਂ ਗੱਲ ਕਰ ਰਹੇ ਸਾਂ ਭਗਤ ਕਬੀਰ ਜੀ ਦੀ, ਵੀ ਕਹਿੰਦੇ ਮਨ ਪੰਛੀ ਦੀ ਤਰ੍ਹਾਂ ਹੀ ਅਤੇ ਦੂਜਿਆਂ ਦਾ ਪ੍ਰਭਾਵ ਕਬੂਲਦਾ ਹੈ। ਹੁਣ ਜੇ ਅਸੀਂ ਚੰਗਿਆਂ ਦੀ ਸੋਹਬਤ ਦੇ ਵਿੱਚ, ਸੰਗਤ ਵਿੱਚ ਜਾਵਾਂਗੇ ਤਾਂ ਉੱਥੇ ਫਿਰ ਸਾਨੂੰ ਰੱਬੀ ਗੁਣ ਜਿਹੜੇ, ਸਾਡਾ ਮਨ ਵੀ ਉਹਨੂੰ ਪਕੜ ਵਿੱਚ ਲੈ ਕੇ ਆਵੇਗਾ। ਮਨ ਦੇ ਵਿੱਚ ਇਹ ਆਵੇਗੀ, ਜੇ ਦੂਜੇ ਜਪਦੇ ਨੇ ਮੈਂ ਵੀ ਜਪਾਂ, ਜੇ ਦੂਜੇ ਸੰਗਤ ਵਿੱਚ ਆ ਕੇ ਸੇਵਾ ਕਰਦੇ ਨੇ ਮੈਂ ਵੀ ਸੇਵਾ ਕਰਾਂ। ਸਾਧ ਸੰਗਤ ਦੇ ਵਿੱਚੋਂ ਹੀ ਸੰਗਤ ਜੀ ਜਿੰਨੀਆਂ ਸੇਵਾਵਾਂ ਨਿਕਲਦੀਆਂ ਨੇ, ਆਪਾਂ ਦੇਖੀਏ ਜਿੰਨੀਆਂ ਵੀ ਸੇਵਾਵਾਂ ਗੁਰੂ ਕਰਦੀਆਂ ਨੇ ਨਾ, ਉਹ ਸਾਰੀਆਂ ਸਤ ਸੰਗਤ ਦੇ ਵਿੱਚੋਂ ਨਿਕਲਦੀਆਂ ਨੇ। ਕਿਉਂਕਿ ਜਦੋਂ ਸਾਧ ਸੰਗਤ ਆਵੇਗੀ, ਸੰਗਤ ਦੀ ਹਾਜ਼ਰੀ ਹੋਵੇਗੀ ਅਤੇ ਲੰਗਰ ਦੀ ਸੇਵਾ ਵੀ ਚੱਲੇਗੀ। ਲੰਗਰ ਦੇ ਵਿੱਚ ਕਿੰਨੀਆਂ ਸੇਵਾ ਚੱਲਦੀਆਂ ਨੇ, ਲੰਗਰ ਤਿਆਰ ਕਰਨ ਦੀਆਂ, ਲੰਗਰ ਪਕਾਉਣ ਦੀਆਂ, ਲੰਗਰ ਵਰਤਾਉਣ ਦੀਆਂ, ਫਿਰ ਹੋਰ ਵੀ ਬੇਅੰਤ ਪਾਣੀ ਦੀ ਸੇਵਾ, ਪੱਖੇ ਦੀ ਸੇਵਾ, ਜਦੋਂ ਅਸੀਂ ਸੰਗਤ ਜ਼ਿਆਦਾ ਹੋਵੇਗੀ ਜੋੜੇ ਘਰ ਦੀ ਸੇਵਾ ਵੀ ਉਦੋਂ ਚੱਲੇਗੀ, ਸੰਗਤ ਜੋੜਿਆਂ ਦੇ ਵਿੱਚ ਸੇਵਾ ਕਰੇਗੀ, ਪਾਰਕਿੰਗ ਦੀ ਸੇਵਾ ਕਰੇਗੀ, ਜਿੰਨੀਆਂ ਵੀ ਸੇਵਾਵਾਂ ਨੇ ਉਹ ਸਾਰੀਆਂ, ਚਾਹੇ ਗੁਰੂ ਦਰਬਾਰ ਦੀਆਂ ਅਤੇ ਚਾਹੇ ਲੰਗਰਾਂ ਦੀਆਂ ਨੇ, ਚਾਹੇ ਹੋਰ ਗੁਰੂ ਘਰ ਦੀਆਂ ਨੇ, ਇਹ ਸਾਰਾ ਕੁਝ ਸੰਗਤ ਦੇ ਦੁਆਰਾ ਹੀ ਚੱਲਦਾ ਹੈ। ਸਭ ਤੋਂ ਵੱਡੀ ਜਿਹੜਾ ਸੋਮਾ ਜਿਹੜਾ ਉਹ ਸਤ ਸੰਗਤ ਹੈ, ਅਤੇ ਇੱਥੋਂ ਹੀ ਜਿਵੇਂ ਸੇਵਾਵਾਂ ਚੱਲਦੀਆਂ ਨੇ ਅਤੇ ਇੱਥੋਂ ਹੀ ਨਾਮ ਦੀ ਰੰਗਣ ਚੱਲਦੀ ਹੈ। ਜਿਵੇਂ ਬਾਬਾ ਬਿਧੀ ਚੰਦ ਜੀ ਭਾਈ ਅਦਲੀਆ ਜੀ ਦੀ ਸੰਗਤ ਵਿੱਚ ਆ ਗਏ ਸਨ, ਪ੍ਰਭਾਵ ਜਿਹੜਾ ਕਬੂਲ ਲਿਆ ਅਤੇ ਜੀਵਨ ਜਿਹੜਾ ਸੀ ਉਹ ਸਵਾਰਿਆ ਗਿਆ। ਆਪਾਂ ਕੱਲ੍ਹ ਵੀ ਭਾਈ ਜਸਵੰਤ ਰਾਏ ਜੀ ਦੀ ਗੱਲ ਕੀਤੀ ਸੀ ਵੀ ਵੇਖੋ, ਪਸ਼ਾਵਰ ਦੀ ਧਰਤੀ ਤੋਂ ਕੀਰਤਪੁਰ ਤੱਕ ਸਿਰਫ ਉਹ ਚੋਰੀ ਕਰਨ ਵਾਸਤੇ ਆਇਆ ਸੀ ਕਿ ਉੱਥੇ ਸੰਗਤ ਜ਼ਿਆਦਾ ਹੈ ਅਤੇ ਉੱਥੇ ਧਨ ਮਾਲ ਸੰਗਤ ਦੇ ਕੋਲੋਂ ਲੁੱਟ ਕੇ ਘਰ ਦਾ ਗੁਜ਼ਾਰਾ ਚੰਗਾ ਕਰਾਂਗਾ। ਪਰ ਜਦੋਂ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੀ ਸੰਗਤ ਦੇ ਵਿੱਚ ਆਏ ਤਾਂ ਸਾਰਾ ਕੁਝ ਹੀ ਬਦਲ ਗਿਆ। ਉੱਥੇ ਲੁੱਟਣ ਵਾਸਤੇ ਆਇਆ ਸੀ, ਆਪਣਾ ਸਾਰਾ ਕੁਝ ਹੀ ਗੁਰੂ ਚਰਨਾਂ ਤੋਂ ਲੁਟਾ ਦਿੱਤਾ, ਬਰਿਆਈਆਂ ਕੱਢ ਦਿੱਤੀਆਂ ਅੰਦਰੋਂ, ਗੁਣ ਧਾਰਨ ਕਰ ਲਏ ਅਤੇ ਆਪਣਾ ਆਪ ਸਮਰਪਿਤ ਕਰ ਦਿੱਤਾ ਸੰਗਤ ਦੇ ਵਿੱਚ। ਬੇਅੰਤ ਉਦਾਹਰਨਾਂ ਨੇ ਸਾਨੂੰ ਗੁਰੂ ਇਤਿਹਾਸ ਦੇ ਵਿੱਚੋਂ ਮਿਲਦੀਆਂ ਕਿ ਜਿਹੜੇ ਜਿਹੜੇ ਵੀ ਇਹ ਸਤ ਸੰਗਤ ਦੇ ਵਿੱਚ ਆ ਗਈ ਉਹਨਾਂ ਦਾ ਪਾਰ ਉਤਾਰਾ ਹੋਇਆ। ਜਿਹੜੇ ਬਚਨ ਆਪਾਂ ਪੜ੍ਹੇ ਨਾ, ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ, ਜੀਵਨ ਦਾ ਉਧਾਰ ਹੋ ਜਾਂਦਾ ਹੈ ਜਿਹੜਾ ਵੀ ਸਤ ਸੰਗਤ ਦੇ ਵਿੱਚ ਆਉਂਦਾ ਹੈ। ਅਤੇ ਸਤਿਗੁਰੂ ਜੀ ਦੇ ਸੰਗਤ ਦੇ ਬਾਰੇ ਭਾਈ ਗੁਰਦਾਸ ਜੀ ਦੱਸਦੇ ਕਿ ਇਹ ਸਮੁੰਦਰ ਹੈ, ਸਾਗਰ ਹੈ, ਅਤੇ ਇਹਦੇ ਵਿੱਚ ਪਰਮਾਤਮਾ ਦੇ ਨਾਮ ਦੀਆਂ ਬੰਦਗੀ ਦੀਆਂ ਲਹਿਰਾਂ ਤਰੰਗਾਂ ਚੱਲਦੀਆਂ ਨੇ। ਮਾਣਕ ਮੋਤੀ ਹੀਰਿਆਂ ਗੁਰ ਉਪਦੇਸ਼ ਆਵੇਸ਼ ਅਮੋਲੇ। ਫਿਰ ਦੱਸਦੇ ਕਿ ਸਤ ਸੰਗਤ ਦੇ ਵਿੱਚ ਪਰਮਾਤਮਾ ਦੇ ਨਾਮ ਰੂਪੀ ਭਗਤੀ ਰੂਪੀ ਮਾਣਕ ਮੋਤੀਆਂ ਦੀ ਉੱਥੇ ਚਰਚਾ ਹੁੰਦੀ ਹੈ, ਕਿਉਂਕਿ ਗੁਰੂ ਦਾ ਸ਼ਬਦ ਵੀ ਜਿਹੜਾ ਉਹ ਮਾਣਕ ਹੈ, ਰਤਨ ਹੈ। ਆਪਾਂ ਜਦੋਂ ਬਚਨ ਪੜ੍ਹਦੇ ਨਾ, ਗੁਰ ਕਾ ਸ਼ਬਦ ਰਤਨ ਹੈ ਹੀਰੇ ਜਿੱਤ ਜੜਾਓ, ਨਾਮ ਰੂਪੀ ਹੀਰੇ ਦੀ ਇੱਥੇ ਵਿਚਾਰ ਹੁੰਦੀ ਹੈ, ਗੁਰੂ ਸ਼ਬਦ ਦੀ ਵਿਚਾਰ ਹੁੰਦੀ ਹੈ। ਅਤੇ ਜਿਹੜੇ ਸਤਸੰਗਤ ਕਰਦੇ ਆ ਨਾ ਜੀ, ਉਹ ਫਿਰ ਅਮੁੱਲ ਪਰਮਾਤਮਾ ਦੀ ਭਗਤੀ ਦੇ ਅਮੁੱਲ ਵਪਾਰ ਦੇ ਵਪਾਰੀ ਬਣ ਜਾਂਦੇ ਆ। ਅਸੀਂ ਜਦੋਂ ਗੁਰੂ ਅਮਰਦਾਸ ਮਹਾਰਾਜ ਜੀ ਦੇ ਬਚਨ ਪੜ੍ਹਦੇ, ਹਰ ਆਪ ਅਮੁੱਲਕ ਹੈ ਮੁੱਲ ਨਾ ਪਾਇਆ ਜਾਏ, ਪਰਮਾਤਮਾ ਅਮੁੱਲਕ ਹੈ, ਉਹਦੀ ਕੋਈ ਕੀਮਤ ਨਹੀਂ ਪਾ ਸਕਦਾ। ਅਤੇ ਉਸ ਪਰਮਾਤਮਾ ਦੇ ਵਪਾਰ ਜਦੋਂ ਨਾਮ ਦਾ ਚੱਲਦਾ ਹੈ, ਅਤੇ ਗੁਰੂ ਨਾਨਕ ਸਾਹਿਬ ਜੀ ਦੇ ਬਚਨ ਪੜ੍ਹਦੇ, ਅਮੁੱਲ ਗੁਣ ਅਮੁੱਲ ਵਪਾਰ, ਅਮੁੱਲ ਵਪਾਰੀ ਹੈ ਅਮੁੱਲ ਭੰਡਾਰ, ਅਮੁੱਲ ਆਵੇ ਅਮੁੱਲ ਲੈ ਜਾਹੇ। ਜਿਹੜੇ ਵੀ ਆ ਕੇ ਸਤਸੰਗਤ ਦੇ ਵਿੱਚ ਬੈਠ ਕੇ ਅਮੁੱਲਕ ਪਰਮਾਤਮਾ ਦੇ ਗੁਣਾਂ ਦਾ ਵਪਾਰ ਕਰਦੇ ਹੈ, ਅਤੇ ਉਹ ਚੰਗੇ ਵਪਾਰੀ ਬਣ ਜਾਂਦੇ, ਪਰਮਾਤਮਾ ਦੇ ਨਾਮ ਦੇ ਵਪਾਰੀ ਬਣ ਜਾਂਦੇ। ਜਿਵੇਂ ਭਗਤ ਰਵਿਦਾਸ ਜੀ ਵੀ ਸਮਝਾਉਂਦੇ ਨਾ ਕਿ ਬਿਖ ਲਾਦੀ ਸੰਸਾਰ, ਸੰਸਾਰ ਨੂੰ ਮੈਂ ਵੇਖਦਾ ਉਹ ਬਿਖ ਹੀ ਇੱਥੋਂ ਲੱਦ ਕੇ ਜਾ ਰਹੇ ਦੁਨੀਆਂ ਦੇ ਪਦਾਰਥਾਂ ਦੇ ਵਿੱਚੋਂ, ਰਸਾਂ ਦੇ ਵਿਕਾਰਾਂ ਦੇ ਵਿੱਚੋਂ, ਪਰ ਮੈਂ ਤੇ ਪਰਮਾਤਮਾ ਦੇ ਨਾਮ ਦਾ ਧਨ ਜਿਹੜਾ ਉਹ ਲੱਦਿਆ ਹੈ, ਵਪਾਰ ਕੀਤਾ ਹੈ। ਅਤੇ ਇੱਥੇ ਵੀ ਭਾਈ ਗੁਰਦਾਸ ਜੀ ਦੱਸਦੇ, ਮਾਣਕ ਮੋਤੀ ਹੀਰਿਆਂ ਗੁਰ ਉਪਦੇਸ਼, ਗੁਰੂ ਦੇ ਉਪਦੇਸ਼ ਰੂਪੀ ਮਾਣਕ ਮੋਤੀ ਹੀਰਿਆਂ ਦੀ ਇੱਥੇ ਗੱਲ ਚੱਲਦੀ ਹੈ। ਅਤੇ ਜਿਹੜਾ ਵੀ ਇਹਨਾਂ ਗੁਣਾਂ ਦੀ ਸਾਂਝ ਕਰ ਲੈਂਦਾ ਹੈ, ਉਹਦਾ ਜੀਵਨ ਦਾ ਪਾਰਾਵਾਰ ਜਿਹੜਾ ਉਹ ਨਹੀਂ ਕੋਈ ਪਾ ਸਕਦਾ, ਕਿਉਂਕਿ ਉਹਦੀ ਸਾਂਝ ਉਸ ਮਾਲਕ ਦੇ ਬਣ ਨਾਲ ਬਣ ਜਾਂਦੀ, ਜਿਸ ਮਾਲਕ ਦਾ ਵੀ ਕੋਈ ਪਾਰਾਵਾਰ ਨਹੀਂ। ਅਸੀਂ ਜਦੋਂ ਬਚਨ ਪੜ੍ਹਦੇ ਨਾ ਰੱਬ ਦੀ ਬੰਦਗੀ ਕਰਨ ਵਾਲਿਆਂ ਦੇ ਜੀਵਨ ਬਾਰੇ, ਅਤੇ ਗੁਰੂ ਨਾਨਕ ਸਾਹਿਬ ਜੀ ਸਮਝਾਉਂਦੇ, ਮੰਨੇ ਕੀ ਗਤ ਕਹੀ ਨਾ ਜਾਏ, ਜੇ ਕੋ ਕਹੈ ਪਿੱਛੇ ਪੁੱਛਦਾਏ। ਜਿਹੜਾ ਜਿਹਦਾ ਮਨ ਮੰਨ ਗਿਆ ਪਰਮਾਤਮਾ ਦੇ ਨਾਮ ਰੂਪੀ ਹੀਰਿਆਂ ਨਾਲ ਪਰਚ ਗਿਆ, ਉਹਦਾ ਫਿਰ ਕੋਈ ਅੰਦਾਜ਼ਾ ਨਹੀਂ ਲਾ ਸਕਦਾ ਕਿ ਉਹਦੀ ਅਵਸਥਾ ਕਿੱਡੀ ਵੱਡੀ ਹੈ। ਅਤੇ ਸਤਿਗੁਰੂ ਜੀ ਦੇ ਉਹ ਪਾਵਨ ਦਰਬਾਰ ਦੀ ਗੱਲ ਦੱਸਦਿਆਂ ਭਾਈ ਗੁਰਦਾਸ ਜੀ ਕਹਿੰਦੇ, ਇੱਥੇ ਨਾਮ ਰੂਪੀ ਹੀਰਿਆਂ ਦਾ ਵਪਾਰ ਹੁੰਦਾ ਹੈ। ਰਾਗ ਰਤਨ ਅਣਹਦ ਧੁਨੀ ਸ਼ਬਦ ਸੁਰਤ ਲਿਵ ਆਗਮਿਆ ਲੋਲੇ। ਕਹਿਣ ਲੱਗੇ ਕਿ ਇੱਥੇ ਜਦੋਂ ਗੁਰੂ ਦੇ ਬਾਣੀ ਦੇ, ਹੁਣ ਰਾਗ ਵੇਖੋ, ਰਾਗ ਉਹੀ ਹੈ, ਸੰਗੀਤ ਉਹੀ ਹੈ, ਲੇਕਿਨ ਉਹਦੇ ਵਿੱਚ ਜਦੋਂ ਲੱਚਰਤਾ ਪਰੋਈ ਜਾਂਦੀ ਹੈ ਤੇ ਉਹ ਪਰਮਾਤਮਾ ਤੋਂ ਦੂਰ ਲੈ ਜਾਂਦੇ ਹੈ। ਇਸੇ ਹੀ ਰਾਗ ਦੇ ਵਿੱਚ ਜਦੋਂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ ਗੁਰੂ ਸ਼ਬਦ ਨੂੰ ਪਾ ਕੇ, ਪਰਮਾਤਮਾ ਦੇ ਨਾਮ ਦੇ ਸ਼ਬਦ ਨੂੰ ਮਿਲਾ ਕੇ ਤੇ ਸੰਸਾਰ ਨੂੰ ਇਸ ਦਾਤ ਨਾਲ ਜੋੜਿਆ, ਤੇ ਇਹ ਕੀਰਤੀ ਬਣ ਗਈ। ਇਹ ਲੱਚਰਤਾ ਤੋਂ ਰਾਗਾਂ ਨੂੰ ਮੋੜ ਕੇ ਕੀਰਤੀ ਵਾਲੇ ਪਾਸੇ ਲਿਆਂਦਾ। ਤੇ ਸਤਿਗੁਰੂ ਜੀ ਦੇ ਅਸੀਂ ਬਚਨ ਪੜ੍ਹਦੇ, ਰਾਗ ਰਤਨ ਪਰੀਆਂ ਪਰਿਵਾਰ, ਇਹ ਸਾਰਾ ਕੁਝ ਜਿਹੜਾ ਇਹਨਾਂ ਉਦੋਂ ਸਫਲ ਹੋ ਜਾਂਦਾ ਹੈ ਜਦੋਂ ਅਸੀਂ ਪਰਮਾਤਮਾ ਦੇ ਨਾਮ ਦੇ ਨਾਲ ਇਹਨਾਂ ਦੀ ਸਾਂਝ ਪਾ ਦਿੰਦੇ ਹਾਂ। ਇਹ ਰਾਗ ਵੀ ਫਿਰ ਉਦੋਂ ਸਫਲੇ ਹੋ ਜਾਂਦੇ, ਅਤੇ ਇਹਨਾਂ ਨੂੰ ਗਾਉਣ ਵਾਲੇ ਵੀ ਸਫਲੇ, ਇਹਨਾਂ ਨੂੰ ਸੁਣਨ ਵਾਲੇ ਵੀ ਸਫਲੇ ਹੋ ਜਾਂਦੇ ਆ। ਅਤੇ ਸਤਿਗੁਰੂ ਜੀ ਸਮਝਾਉਂਦੇ ਨੇ, ਜਿਵੇਂ ਉਵੇਂ ਭਾਈ ਗੁਰਦਾਸ ਜੀ ਵੀ ਦੱਸਦੇ ਨੇ ਕਿ ਜਿਹੜੇ ਵੀ ਇਸ ਕੀਰਤਨ ਦੇ ਨਾਲ ਪਰਮਾਤਮਾ ਦੀ ਬੰਦਗੀ ਨਾਲ ਜੁੜ ਜਾਂਦੇ ਨਾ, ਉਹ ਚੰਚਲਤਾ ਤੋਂ ਰਹਿਤ ਹੋ ਜਾਂਦੇ ਹਨ, ਅਗਮ ਅਲੋਲੇ, ਉਹ ਚਿੰਤਾ ਨੂੰ ਛੱਡ ਕੇ ਚਿੰਤਨ ਦੇ ਵਿੱਚ ਚਲੇ ਜਾਂਦੇ, ਪਰਮਾਤਮਾ ਦੇ ਨਾਮ ਦੇ ਨਾਲ ਉਹ ਰੰਗੇ ਜਾਂਦੇ ਨੇ, ਜਿਨ੍ਹਾਂ ਦਾ ਨਾਤਾ ਸਤਸੰਗਤ ਦੇ ਵਿੱਚ ਜੁੜਦਾ ਹੈ। ਅਤੇ ਜਦੋਂ ਫਿਰ ਗੁਰੂ ਸ਼ਬਦ ਦੇ ਨਾਲ ਸੁਰਤ ਜੁੜ ਗਈ, ਅਤੇ ਇਹਨਾਂ ਦਾ ਜੀਵਨ ਏਡਾ ਉੱਚਾ ਹੋ ਜਾਂਦਾ ਹੈ ਸਤਸੰਗੀਆਂ ਦਾ, ਰਿੱਧ ਸਿੱਧ ਸਭ ਗੋਲੀਆਂ। ਹੁਣ ਕਈ ਲੋਕ ਰਿੱਧੀਆਂ ਸਿੱਧੀਆਂ ਪ੍ਰਾਪਤ ਕਰਨ ਲਈ ਜੰਗਲਾਂ ਪਹਾੜਾਂ ਦੇ ਵਿੱਚ ਗਏ, ਘਰਾਂ ਘਾਟਾਂ ਨੂੰ ਛੱਡਿਆ, ਫਿਰ ਵੀ ਕਈ ਵਾਰੀ ਰਿੱਧੀਆਂ ਸਿੱਧੀਆਂ ਉਹਨਾਂ ਨੂੰ ਪ੍ਰਾਪਤ ਨਹੀਂ ਹੋਈਆਂ। ਪਰ ਇੱਥੇ ਜਿਹੜਾ ਸਤਸੰਗਤ ਦੇ ਵਿੱਚ ਸੱਚੇ ਦਿਲੋਂ ਗੁਰੂ ਦੇ ਸ਼ਬਦ ਰਾਹੀਂ ਪਰਮਾਤਮਾ ਦੇ ਨਾਮ ਦਾ ਵਪਾਰ ਕਰ ਲਵੇ। ਅਤੇ ਭਾਈ ਜੀ ਸਮਝਾਉਂਦੇ, ਰਿੱਧ ਸਿੱਧ ਸਭ ਗੋਲੀਆਂ, ਆਮ ਲੋਕ ਤਾਂ ਰਿੱਧੀਆਂ ਸਿੱਧੀਆਂ ਦੇ ਗੁਲਾਮ ਬਣਦੇ ਨਾ, ਉਹਨਾਂ ਨੂੰ ਉਹਨਾਂ ਦੇ ਮਗਰ ਮਗਰ ਤੁਰੇ ਫਿਰਦੇ ਆ ਕਿ ਸਾਨੂੰ ਇਹ ਰਿੱਧੀਆਂ ਸਿੱਧੀਆਂ ਮਿਲਣ। ਭਾਈ ਜੀ ਕਹਿੰਦੇ ਉਹ ਇਹਨਾਂ ਦੀਆਂ ਦਾਸੀਆਂ ਬਣ ਜਾਂਦੀਆਂ ਰੱਬ ਦੇ ਪਿਆਰਿਆਂ ਦੀਆਂ। ਜਿਵੇਂ ਮਾਇਆ ਦੀ ਗੱਲ ਕੀਤੀ ਨਾ, ਮਾਇਆ ਲੋਕਾਂ ਨੂੰ ਗੁਲਾਮ ਬਣਾਉਂਦੀ ਦੁਨਿਆਵੀ, ਪਰ ਗੁਰਦੇਵ ਜੀ ਕਹਿੰਦੇ ਸਾਧੂ ਕੈ ਠਾਢੀ ਦਰਬਾਰ, ਉਹੀ ਮਾਇਆ ਸਾਧੂ ਦੇ ਸੰਗਤ ਦੇ ਬਾਹਰ ਦਰਵਾਜ਼ੇ 'ਤੇ ਆ ਕੇ ਖੜ੍ਹੀ ਰਹਿੰਦੀ, ਤਰਲੇ ਲੈਂਦੀ ਵੀ ਮੈਨੂੰ ਆਪਣੇ ਚਰਨਾਂ ਦੇ ਨਾਲ ਲਾ ਲਓ। ਇੱਕ ਪਾਸੇ ਲੋਕ ਮਾਇਆ ਦੇ ਚਰਨਾਂ ਵਿੱਚ ਬਹਿੰਦੇ ਆ, ਦੂਜੇ ਪਾਸੇ ਜਿਹੜੀ ਮਾਇਆ ਸਾਧੂ ਦੀ ਸਤਸੰਗੀਆਂ ਦੇ ਦਰ 'ਤੇ ਆ ਕੇ ਖਲੋਂਦੀ ਹੈ। ਇਸੇ ਤਰ੍ਹਾਂ ਹੀ ਇੱਥੇ ਭਾਈ ਜੀ ਦੱਸਦੇ ਚਾਰ ਪਦਾਰਥ ਗੋਇਲ ਗੋਲੇ, ਜਿਹੜੇ ਚਾਰ ਪਦਾਰਥ ਧਰਮ ਅਰਥ ਕਾਮ ਮੋਖ ਹੈ, ਉਹ ਵੀ ਗੋਲਿਆਂ ਦੇ ਗੋਲੇ ਪਰ ਉਹਨਾਂ ਸੇਵਕਾਂ ਦੇ ਦਾਸਾਂ ਦੇ ਦਾਸ ਬਣ ਕੇ ਉਹ ਰਹਿੰਦੇ ਜਿਹੜੇ ਸਤ ਸੰਗਤ ਵਿੱਚ ਪਰਮਾਤਮਾ ਦੇ ਨਾਲ ਜੁੜਦੇ ਆ। ਲੱਖ ਲੱਖ ਚੰਦ ਚਿਗਾਰਚੀ, ਲੱਖ ਲੱਖ ਅੰਮ੍ਰਿਤ ਪੀਣ ਬੋਲੇ ਪੀਣ ਝੋਲੇ। ਇੱਥੇ ਫਿਰ ਦੱਸਦੇ ਨੇ ਭਾਈ ਗੁਰਦਾਸ ਜੀ ਕਿ ਲੱਖਾਂ ਹੀ ਜਿਹੜੇ ਨੇ ਨਾ ਚੰਦਰਮਾ, ਇੱਕ ਚੰਦਰਮਾ ਨਹੀਂ ਕਈ ਚੰਦਰਮਾ ਵੀ ਮਿਸਾਲ 'ਚ ਹੀ ਬਣ ਕੇ ਉਹਨਾਂ ਦੀ ਸੇਵਾ ਦੇ ਵਿੱਚ, ਰੱਬ ਦੇ ਪਿਆਰਿਆਂ ਦੀ ਸੇਵਾ ਦੇ ਵਿੱਚ ਹਾਜ਼ਰ ਹੁੰਦੇ ਨੇ। ਅਤੇ ਉਹ ਰੱਬ ਦੇ ਪਿਆਰੇ ਝੋਲ ਝੋਲ ਕੇ ਅੰਮ੍ਰਿਤ ਜਿਹੜਾ ਹੈ ਉਹ ਪਰਮਾਤਮਾ ਦੇ ਨਾਮ ਦਾ ਰਸ ਜਿਹੜਾ ਉਹ ਪੀਂਦੇ ਨੇ। ਝੋਲਣ ਦਾ ਭਾਵ ਕਈ ਵਾਰੀ ਦੇਖਦੇ ਨਾ ਆਪਾਂ ਪੰਜਾਬ ਵਿੱਚ ਢਾਬਾਂ 'ਤੇ ਛੱਪੜਾਂ 'ਤੇ ਜਿਵੇਂ ਬੂਰ ਜਿਹਾ ਜਾਲਾ ਜਿਹਾ ਬਣ ਜਾਂਦਾ ਸੀ, ਉਹਨੂੰ ਪਰੇ ਕਰਕੇ ਹਿਲਾ ਕੇ ਅਤੇ ਉਹਦੇ ਵਿੱਚੋਂ ਜਦੋਂ ਪਾਣੀ ਦੀ ਵਰਤੋਂ ਕਰਨੀ ਜਾਂ ਇੱਕ ਕੋਈ ਚੀਜ਼ ਨੂੰ ਗਲਾਸ ਜਾਂ ਭਾਂਡੇ ਵਿੱਚ ਹਿਲਾ ਕੇ ਉਹਨੂੰ ਵੀ ਕਹਿੰਦੇ ਝੋਲ ਕੇ ਪੀਤਾ ਚੰਗੀ ਤਰ੍ਹਾਂ ਹਿਲਾ ਕੇ। ਇਸੇ ਤਰ੍ਹਾਂ ਹੀ ਕਹਿੰਦੇ ਉਹ ਨਾਮ ਦੇ ਰੰਗ ਨੂੰ, ਉਸ ਅੰਮ੍ਰਿਤ ਨੂੰ ਸੁਰਤ ਦੇ ਨਾਲ ਝੋਲ ਝੋਲ ਕੇ ਉਹ ਪਰਮਾਤਮਾ ਦੇ ਨਾਮ ਦੇ ਰਸ ਨੂੰ ਪੀਂਦੇ ਨੇ। ਕਾਮ ਧੇਨ ਲੱਖ ਪਾਰ ਜਾਤ, ਜੰਗਲ ਅੰਦਰ ਚਰਨ ਡੋਲੇ। ਜਿਹੜੇ ਪਾਰ ਜਾਤ ਅਤੇ ਕਾਮ ਧੇਨ ਨੂੰ ਪ੍ਰਾਪਤ ਕਰਨ ਲਈ ਲੋਕ ਕਮਲੇ ਹੁੰਦੇ ਨੇ, ਭਾਈ ਜੀ ਕਹਿੰਦੇ ਸੱਤ ਸੰਗੀਆਂ ਦੇ ਕੋਲ ਉਹ ਲੱਖਾਂ ਹੀ ਕਾਮ ਧੇਨ ਗਊਆਂ ਅਤੇ ਪਾਰ ਜਾਤ ਰੁੱਖ ਜਿਹੜੇ ਉਹਨਾਂ ਦੀ ਸੇਵਾ ਵਿੱਚ ਅਡੋਲ ਜਿਹੜੇ ਉੱਥੇ ਖੜ੍ਹੇ ਰਹਿੰਦੇ ਕਿ ਰੱਬ ਦੇ ਪਿਆਰੇ ਸਾਡੀ ਵਰਤੋਂ ਕਰਨ। ਪਰ ਉਹ ਰੱਬ ਦੇ ਪਿਆਰੇ ਇਹਨਾਂ ਰਿੱਧੀਆਂ ਸਿੱਧੀਆਂ ਕਾਮ ਧੇਨ ਗਊ ਇਹਨਾਂ ਚੀਜ਼ਾਂ ਵਿੱਚ ਵਿਸ਼ਵਾਸ ਨਹੀਂ ਰੱਖਦੇ, ਕਿਉਂਕਿ ਗੁਰਮੁਖ ਸੁੱਖ ਫਲ ਬੋਲ ਅਬੋਲੇ, ਉਹ ਤਾਂ ਸਹਿਜ ਦੇ ਵਿੱਚ ਟਿਕ ਕੇ ਪਰਮਾਤਮਾ ਦੇ ਨਾਮ ਰੰਗ ਦੇ ਵਿੱਚ ਇੱਕੋ ਗੱਲ ਕਹਿੰਦੇ, ਰਾਜ ਨਾ ਚਾਹੂੰ ਮੁਕਤ ਨਾ ਚਾਹੂੰ ਮਨ ਪ੍ਰੀਤ ਚਰਨ ਕਮਲਾਰੇ। ਸੋ ਸਤਿਗੁਰੂ ਜੀ ਕਿਰਪਾ ਕਰਨ, ਸਾਡਾ ਆਵਿਆ ਗਾਵਿਆ ਗੁਰੂ ਚਰਨਾਂ ਅੰਦਰ ਪ੍ਰਵਾਨ ਹੋ ਜਾਵੇ ਜੀ। ਇੰਨੀਆਂ ਵਿਚਾਰਾਂ ਪ੍ਰਵਾਨ ਕਰਨੀਆਂ ਜੀ, ਭੁੱਲ ਚੁੱਕ ਦੀ ਖਿਮਾ ਜੀ। ਆਓ ਸਰਬੱਤ ਦਾ ਭਲਾ ਮੰਗਦੇ ਹੋਏ ਉਚਾਰਨ ਕਰੋ ਜੀ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ, ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਜੀ ਦੀ ਪਾਵਨ ਹਜ਼ੂਰੀ ਅੰਦਰ ਸੱਜ ਬੈਠੀ ਗੁਰੂ ਕੀ ਸਾਜੀ ਨਿਵਾਜੀ ਸਾਧ ਸੰਗਤ ਜੀ, ਭਾਈ ਸਾਹਿਬ ਭਾਈ ਗੁਰਦਾਸ ਜੀ ਦੀਆਂ ਵਾਰਾਂ ਦੀ ਚੱਲ ਰਹੀ ਲੜੀਵਾਰ ਕਥਾ ਅਤੇ ਗੁਰਮਤ ਵਿਚਾਰਾਂ ਦੀ ਸਾਂਝ ਕਰ ਰਹੇ ਸਨ ਸਤਿਕਾਰਯੋਗ ਭਾਈ ਖਜਾਨ ਸਿੰਘ ਜੀ। ਭਾਈ ਸਾਹਿਬ ਜੀ ਦਾ ਬਹੁਤ ਬਹੁਤ ਧੰਨਵਾਦ। ਸਤਿਗੁਰੂ ਜੀ ਕਿਰਪਾ ਬਖਸ਼ਿਸ਼ ਰਹਿਮਤ ਕਰਨ, ਭਾਈ ਸਾਹਿਬ ਜੀ ਨੂੰ ਇਸੇ ਤਰ੍ਹਾਂ ਚੜ੍ਹਦੀ ਕਲਾ ਦੇ ਵਿੱਚ ਰੱਖਣ। ਗੁਰੂ ਪਿਆਰੀ ਸਾਧ ਸੰਗਤ ਜੀ, ਸਮਾਂ ਹੈ ਸੰਗਤੀ ਰੂਪ ਵਿੱਚ ਵਾਹਿਗੁਰੂ ਸਿਮਰਨ ਜਾਪ ਦਾ। ਆਓ ਭਾਈ ਸਾਹਿਬ ਜੀ ਦੇ ਨਾਲ ਰਲ ਕੇ ਸੰਗਤੀ ਰੂਪ ਵਿੱਚ ਵਾਹਿਗੁਰੂ ਸਿਮਰਨ ਜਾਪ ਦੇ ਲਾਹੇ ਪ੍ਰਾਪਤ ਕਰੀਏ ਜੀ। ਆਪ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਗੁਰਦੁਆਰਾ ਸਾਹਿਬ ਸੁਖ ਸਾਗਰ ਵਿਖੇ ਬੱਚਿਆਂ ਦਾ ਸਾਲਾਨਾ ਗੁਰਬਾਣੀ ਕੰਠ ਮੁਕਾਬਲਾ 24 ਅਕਤੂਬਰ ਨੂੰ ਹੋਵੇਗਾ। ਆਪ ਸੰਗਤਾਂ ਨੂੰ ਬੇਨਤੀ ਹੈ ਕਿ ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ ਇਸ ਮੁਕਾਬਲੇ ਵਾਸਤੇ ਰਜਿਸਟਰ ਕਰੋ। ਆਪ ਸੰਗਤਾਂ ਗੁਰਦੁਆਰਾ ਸਾਹਿਬ ਜੀ ਦੀ ਵੈਬਸਾਈਟ 'ਤੇ ਜਾ ਕੇ www.gurbani.ca 'ਤੇ ਜਾ ਕੇ ਆਪਣੇ ਬੱਚਿਆਂ ਨੂੰ ਰਜਿਸਟਰ ਕਰ ਸਕਦੇ ਹੋ ਅਤੇ ਰਜਿਸਟ੍ਰੇਸ਼ਨ ਦੀ ਆਖਰੀ ਤਰੀਕ ਹੈ 18 ਅਕਤੂਬਰ। ਆਪ ਸੰਗਤਾਂ ਨੂੰ ਬੇਨਤੀ ਹੈ ਕਿ ਆਪਣੇ ਬੱਚਿਆਂ ਨੂੰ ਰਜਿਸਟਰ ਕਰਾਓ ਤਾਂ ਜੋ ਬੱਚੇ ਇਸ ਮੁਕਾਬਲੇ ਦੇ ਵਿੱਚ ਭਾਗ ਲੈ ਸਕਣ। ਆਓ ਸੰਗਤੀ ਰੂਪ ਵਿੱਚ ਵਾਹਿਗੁਰੂ ਸਿਮਰਨ ਜਾਪ ਦੇ ਲਾਹੇ ਪ੍ਰਾਪਤ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
0: ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀਓ, ਫਤਿਹ ਦੀ ਸਾਂਝ ਪਾਓ ਜੀ, ਗੱਜ ਕੇ ਗਜਾਓ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਅਕਾਲ ਪੁਰਖ ਵਾਹਿਗੁਰੂ ਜੀ ਦਾ ਕੋਟਾਨ ਕੋਟ ਸ਼ੁਕਰ ਹੈ ਜੋ ਆਪਾਂ ਸਾਰਿਆਂ ਨੂੰ ਸੰਗਤ ਵਿੱਚ ਸੱਦ ਕੇ ਲਿਆਂਦਾ। ਸਤਿਗੁਰ ਵਾਰ ਵਾਰ ਗੁਰਬਾਣੀ ਦੁਆਰਾ ਸਮਝਾਉਣਾ ਕਰਦੇ, ਪ੍ਰਾਣੀ ਤੂੰ ਆਇਆ ਲਾਹਾ ਲੈਣ, ਲੱਗਾ ਕਿਤ ਕਫੱਕੜੇ ਸਭ ਮੁੱਕਦੀ ਚੱਲੀ ਰਹਿਣ। ਇਹ ਜਿਹੜੀ ਰਹਿਣ ਰੂਪੀ ਜ਼ਿੰਦਗੀ, ਇਹ ਸਵਾਸ ਸਤਿਗੁਰਾਂ ਨੇ ਬਖਸ਼ੇ, ਇਹ ਬੀਤਦੀ ਜਾ ਰਹੀ ਅਤੇ ਇੱਕੋ ਇੱਕ ਲਾਹਾ ਕਹਿੰਦੇ ਜਪ ਰਾਮ ਨਾਮ ਜਪ ਲਾਹਾ, ਇਹ ਹਰੀ ਦਾ ਸਿਮਰਨ, ਇਹੀ ਸੱਚਾ ਧਨ ਸੱਚਾ ਵਪਾਰ ਸਤਿਗੁਰਾਂ ਨੇ ਸਮਝਾਉਣਾ ਕੀਤਾ ਗੁਰਬਾਣੀ ਦੁਆਰਾ। ਸੋ ਆਓ ਆਪਾਂ ਕੋਸ਼ਿਸ਼ ਕਰੀਏ ਇੱਕ ਮਨ ਇੱਕ ਚਿੱਤ ਹੋ ਕੇ ਵਾਹਿਗੁਰੂ ਗੁਰਮੰਤਰ ਨਾਲ ਜੁੜਨਾ। ਸਤਿਗੁਰ ਫਰਮਾਨ ਕਰਦੇ, ਪ੍ਰਭ ਕੀ ਉਸਤਤ ਕਰੋ ਸੰਤ ਮੀਤ, ਸਾਵਧਾਨ ਇਕਾਗਰ ਚੀਤ। ਸੋ ਆਓ ਜੀ ਬੜੀ ਪਿਆਰ ਦੇ ਨਾਲ ਆਪਾਂ ਜੁੜਨਾ ਕਰੀਏ, ਸਾਰਿਆਂ ਨੇ ਬੋਲ ਕੇ ਕਿਰਪਾ ਕਰਨੀ, ਵਾਹਿ ਕਹਿਣਾ ਇਹਨੂੰ ਸੁਣਨਾ, ਗੁਰੂ ਕਹਿਣਾ ਇਹਨੂੰ ਸੁਣਨਾ। ਆਓ ਜੀ ਕਰੀਏ ਸ਼ੁਰੂ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

वाहे गुरु।

Bye.

ぐる

वाहे गुरु वाहे गुरु वाहे

वाहे गुरु, वाहे गुरु।

Y, Guru, Y,

वाहे गुरु वाहे गुरु।

Vay, guru, vay, guru, vay, guru, vay, guru, vay.

Guru, why?

वाहे गुरु, वाहे गुरु, वाहे गुरु, वाहे गुरु, वाहे गुरु, वाहे गुरु।

गुरु वाहे गुरु वाहे गुरु।

Guru Vai Guru Vai Guru Vai Guru Vai Guru Vai Guru Vai

Guru, Vai, Guru.

Guru Vai Guru Vai Guru Vai Guru Vai.

वाहे गुरु वाहे गुरु वाहे गुरु वाहे गुरु वाहे

0: ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਅਕਾਲ ਪੁਰਖ ਵਾਹਿਗੁਰੂ ਜੀ ਦਾ ਕੋਟਾਨ ਕੋਟ ਸ਼ੁਕਰ ਹੈ ਜੋ ਆਪਣੇ ਸਾਰਿਆਂ ਪਾਸੋਂ ਆਪਣਾ ਪਿਆਰਾ ਨਾਮ ਜਪਾਇਆ। ਸੋ ਸੰਗਤ ਜੀ ਇਤਨੀ ਸੇਵਾ ਪ੍ਰਵਾਨ ਕਰਨੀ, ਬਾਣੀ ਪੜ੍ਹਦਿਆਂ ਸਿਮਰਨ ਕਰਦਿਆਂ ਹੋਈਆਂ ਬੇਅੰਤ ਬੇਅੰਤ ਭੁੱਲਾਂ ਗਲਤੀਆਂ ਆਪ ਜੀ ਨੇ ਬਖਸ਼ ਲੈਣਾ ਕਰਨੀਆਂ। ਆਓ ਹੁਣ ਆਪਾਂ ਆਨੰਦ ਸਾਹਿਬ ਜੀ ਦੀ ਬਾਣੀ ਨਾਲ ਜੁੜਦੇ ਹਾਂ, ਉਪਰੰਤ ਅਰਦਾਸ ਬੇਨਤੀ ਅਤੇ ਸਮਾਪਤੀ ਹੋਵੇਗੀ। ਸਾਰਿਆਂ ਨੇ ਰਲ ਮਿਲ ਕੇ ਸਤਿਗੁਰਾਂ ਦੇ ਨਾਲ ਉਹਨਾਂ ਦੇ ਨਿਜਾਸਨ ਅਸਥਾਨ 'ਤੇ ਜਾਣਾ। ਸੋ ਫਤਿਹ ਦੀ ਸਾਂਝ ਪਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਸਾਹਿਬ ਜੀਓ। ਰਾਮ ਕਲੀ ਮਹੱਲਾ ਤੀਜਾ। ਆਨੰਦ ਏਕੋ ਓਅੰਕਾਰ ਸਤਿਗੁਰ ਪ੍ਰਸਾਦ। ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ, ਸਹਿਜ ਸੇਤੀ ਮਨ ਵਜੀਆਂ ਵਧਾਈਆਂ, ਰਾਗ ਰਤਨ ਪਰਿਵਾਰ ਪਰੀਆ, ਸ਼ਬਦ ਗਾਵਣ ਆਈਆ, ਸ਼ਬਦੋ ਤਾਂ ਗਾਵੋ ਹਰੀ ਕੇਰਾ, ਮਨ ਜਨੀ ਵਸਾਇਆ, ਕਹਿ ਨਾਨਕ ਆਨੰਦ ਹੋਵਾ, ਸਤਿਗੁਰੂ ਮੈਂ ਪਾਇਆ, ਇਹ ਮਨ ਮੇਰਿਆ, ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਵਿਸਾਰਣਾ, ਅੰਗੀਕਾਰ ਇਹੋ ਕਰੇ ਤੇਰਾ, ਕਾਰਜ ਸਭ ਸਵਾਰਣਾ, ਸਭਨਾ ਗੱਲਾਂ ਸਮਰਾ ਸੁਆਮੀ, ਸੋ ਕਿਉਂ ਮਨੋ ਵਿਸਾਰੇ, ਕਹੇ ਨਾਨਕ ਮਨ ਮੇਰੇ, ਸਦਾ ਰਹੋ ਹਰ ਨਾਲੇ, ਸਾਚੇ ਸਾਹਿਬਾ ਕਿਆ ਨਾਹੀ, ਕਰ ਤੇਰਾ ਕਰਤਾ ਤੇਰਾ ਸਭ ਕੁਛ ਹੈ, ਜਿਸ ਦੇਹ ਸੋ ਪਾਵੇ, ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸਾਵੇ, ਨਾਮ ਜਿਨ ਕੈ ਮਨ ਵਸਿਆ, ਵਾਜੀ ਸ਼ਬਦ ਘਨੇਰੇ, ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰ ਤੇਰਾ, ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ, ਕਰ ਸਾਂਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈਆਂ, ਸਦਾ ਕੁਰਬਾਨ ਕੀਤਾ ਗੁਰੂ ਵਿਟਹੋ, ਜਿਸ ਦੀਆਂ ਇਹ ਵਡਿਆਈਆਂ, ਕਹਿ ਨਾਨਕ ਸੁਣਹੋ ਸੰਤੋ, ਸ਼ਬਦ ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ, ਵਾਜੇ ਪੰਜ ਸ਼ਬਦ ਤਿਤ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ, ਕਲਾ ਜਿਤ ਕਰ ਧਾਰੀਆ, ਪੰਚ ਦੂਤ ਦਵਾਸ ਕੀਤੇ, ਕਾਲ ਕੰਟ ਕੁਮਾਰਿਆ, ਤੁਰ ਕਰਮ ਪਾਇਆ, ਤੁਤ ਜਿਨ ਕਉ ਸੇਨਾ ਮਹਰ ਕੈ ਲਾਗੇ, ਕਹਿ ਨਾਨਕ ਤਹਿ ਸੁਖ ਹੋਵਾ, ਤਿਤ ਘਰ ਅਨਹਦ ਵਾਜੇ, ਅਨਸਨੋ ਵਡਭਾਗੀ ਹੋ, ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਪਾਇਆ, ਉਤਰੇ ਸਗਲ ਵਿਸੂਰੇ, ਦੁਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ, ਸੰਤ ਸਾਜਨ ਭੈ ਸਰਸੇ, ਪੂਰੇ ਗੁਰ ਤੇ ਜਾਣੀ, ਸੁਣ ਤੇ ਪੁਨੀਤ ਕਹਿ ਤੇ ਪਵਿੱਤ, ਸਤਿਗੁਰ ਰਹਿਆ ਪਰ ਪੂਰੇ, ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਤੂਰੇ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਤਿਆਗੀ ਅਰਦਾਸ ਮਾਰੀ, ਜੀਉ ਬਿੰਦਾ ਸਭ ਤੇਰਾ ਵਾਹਿਗੁਰੂ, ਕਹੋ ਨਾਨਕ ਸਭ ਤਿਨ ਵਡਿਆਈ, ਕੋਈ ਨਾਉ ਨਾ ਜਾਣੇ ਮੇਰਾ ਵਾਹਿਗੁਰੂ, ਕਹੋ ਨਾਨਕ ਸਭ ਤਿਨ ਵਡਿਆਈ, ਕੋਈ ਨਾਉ ਨਾ ਜਾਣੇ ਮੇਰਾ ਵਾਹਿਗੁਰੂ। ਬੋਲੋ ਜੀ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ ਅਰਦਾਸ ਇੱਕ ਓਅੰਕਾਰ। ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਭਗਵਤੀ ਜੀ ਸਹਾਏ, ਵਾਹ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ। ਦਸਵੀਂ ਪ੍ਰਥਮ ਭਗਵਤੀ ਸਿਮਰਕਾ ਗੁਰੂ ਨਾਨਕ ਲਈ ਧਿਆਏ, ਫਿਰ ਅੰਗਰ ਗੁਰਦੇ ਅਮਰਦਾਸ ਰਾਮਦਾਸਾਂ ਹੋਈ ਸਹਾਈ, ਅਰਜਨ ਹਰਗੋਬਿੰਦਰੋਂ ਸਿਮਰੋਂ ਸ੍ਰੀ ਹਰਿ ਰਾਇ। ਸ਼੍ਰੀ ਹਰਿਕ੍ਰਿਸ਼ਨ ਧਿਆਈਐ, ਜਹ ਡਿੱਠੇ ਸਾਪ ਦੁੱਖ ਜਾਏ, ਤੇਗ ਬਹਾਦਰ ਸਿਮਰਿਆ ਕਰਨ ਉਨ ਦਿਆ ਵੈ ਧਾਈ, ਸਭ ਥਾਈ ਹੋਏ ਸਹਾਇ। ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਸਭ ਥਾਈ ਹੋਏ ਸਹਾਇ। ਦਸਾਂ ਪਾਤਸ਼ਾਹੀਆਂ ਦੀ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ। ਪੰਜਾਂ ਪਿਆਰਿਆਂ, ਚੌਵਾਂ ਸਾਹਿਬਜ਼ਾਦਿਆਂ, ਚਾਲੀਆਂ ਮੁਕਤਿਆਂ, ਹੱਠੀਆਂ ਜਪੀਆਂ ਤਪੀਆਂ, ਜਿਨ੍ਹਾਂ ਨਾਮ ਜਪਿਆ ਵਣ ਛਕਿਆ, ਦੇ ਚਲਾਈ ਤੇਗ ਵਾਹੀ, ਦੇਖ ਕੇ ਨਿਠ ਕੀਤਾ ਤਿਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਵਾਏ, ਖੋਪਰੀਆਂ ਲੁਹਾਈਆਂ, ਚਰਖੜੀਆਂ ਦੇ ਚੜ੍ਹੀ ਆਰਿਆਂ ਨਾ ਚਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ, ਤਰ੍ਹਾਂ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਤਰਕੇ ਬੋਲੋ ਜੀ ਵਾਹਿਗੁਰੂ।

ਚਿਤ ਆਵੈ ਚਿਤ ਆਮਨ ਕਾ ਸਦਕਾ ਸਰਬ ਸੁਖ ਉਵੈ ਜਹਾਂ ਜਹਾਂ ਖਾਲਸਾ ਜੀ ਸਾਹਿਬਾ ਤਾਂ ਤਹਾਂ ਰਚਿਆ ਰਿਆਇਤ ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਾਹਿਬ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ।

ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗਾਂ ਜੁਗਿਆ ਟਲ ਧਰਮ ਕਾ ਜੈਕਾਰ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ ਸਿੱਖਾਂ ਦਾ ਮੰਨੀ ਮਾਂ ਮਾਤ ਉੱਚੀ ਮਾਤ ਪਾਤਾ ਰਾਖਾ ਵਾਹਿਗੁਰੂ ਹੇ ਨਮਾਣਿਆਂ ਦੇ ਮਾਣ ਦੇ ਤਾਣਿਆਂ ਦੇ ਤਾਣ ਨਿਓਟਿਆਂ ਦੇ ਓਟ ਗੁਰੂ ਗਰੀਬ ਨਿਵਾਸ ਸਤਿਗੁਰੂ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਨੇ ਪਾਰ ਕਿਰਪਾ ਕੀਤੀ ਆਪ ਜੀ ਦੀ ਪਾਵਨ ਹਜ਼ੂਰੀ ਵਿਖੇ ਸੰਧਿਆ ਦੇ ਦੀਵਾਨ ਸੱਜੇ ਸੱਜੇ ਹੋਏ ਦੀਵਾਨਾਂ ਵਿੱਚ ਪਾਵਨ ਬਾਣੀ ਦੇ ਸ਼ਬਦ ਕੀਰਤਨ ਗੁਰਮਤਿ ਵਿਚਾਰਾਂ ਹੋਈਆਂ ਵਾਹਿਗੁਰੂ ਸਿਮਰਨ ਜਾਪ ਹੋਏ ਸੱਚੇ ਪਾਤਸ਼ਾਹ ਜੀ ਛੇ ਪੌੜੀਆਂ ਨੂੰ ਸਭ ਜੀ ਦੇ ਪਾਠ ਹੋਏ ਸਮੁੱਚੀ ਸੇਵਾ ਨਿਭਾਉਂਦਿਆਂ ਬਾਣੀ ਪੜ੍ਹਦਿਆਂ ਅੱਖਰ ਵਾਤਾ ਕਾਟਾ ਪੁਰਚਕ ਮਾਪ ਕਰਨਾ ਪੜ੍ਹੀ ਸੁਣੀ ਬਾਣੀ ਦਾ ਭਾਵ ਦਾਰਾਈਆਂ ਸੰਗਤਾਂ ਦਿਆਂ ਹਿਰਦਿਆਂ ਦੇ ਵਸਾਵਣਾ ਕਦਮ ਕਦਮ ਲੇਖੇ ਲਾਉਣੇ ਤਲਫਲ ਭੇਟਾਵਾਂ ਦਰ ਪ੍ਰਮਾਣ ਕਰਨੀਆਂ ਸਭ ਦੇ ਪਰਿਵਾਰਾਂ ਸਿਰ 'ਤੇ ਮਿਹਰ ਭਰਿਆ ਹੱਥ ਰੱਖਣਾ ਦਰੋਂ ਘਰੋਂ ਸਿੱਖੀ ਸਿਦਕ ਭਰੋਸਾ ਨਾਮਦਾਨ ਬਖਸ਼ਣਾ ਬੱਚਿਆਂ ਨੂੰ ਗੁਰਮਾਂ ਦੀ ਸੋਝੀ ਵਿਦਿਆ ਦੇ ਦਾਨ ਬਖਸ਼ਣੇ ਖਾਲਸੇ ਪੰਥ ਦੀ ਸਦਾ ਚੜ੍ਹਦੀ ਕਲਾ ਰੱਖਣੀ ਪੰਥ ਵਿੱਚ ਏਕਤਾ

ਬਖਸ਼ ਕੇ ਕਰਤਾਰਥ ਕਰੋ ਜੀ। ਸੇਈ ਪਿਆਰੇ ਮੇਰ ਜਿਨ੍ਹਾਂ ਮਿਲਿਆ ਤੇਰਾ ਨਾਮ ਚਿੱਤ ਆਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਹਿਰਾ ਆਗਿਆ ਬਹੀ ਅਕਾਲ ਕੀ, ਤਬ ਚਲਾਇਓ ਪੰਥ, ਸਭ

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਗਿਆਨ ਧਿਆਨ ਕਿਛੁ ਕਰਮ ਨਾ ਜਾਣਾ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ, ਵਾਹਿਗੁਰੂ ਸਾਹਿਬ ਜੀਓ। ਸੋਹਿਲਾ ਰਾਗੌੜੀ ਦੀਪਕੀ ਮਹੱਲਾ ਪਹਿਲਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਜੈ ਕਰ ਕੀਰਤ ਆਖੀਐ, ਕਰਤੇ ਕਾਹੋਏ ਵਿਚਾਰੋ, ਤਿਤ ਕਰ ਗਾਵੋ ਸੋਹਿਲਾ। ਸਿਮਰਿ ਹੋ ਸਿਰਜਣਹਾਰੋ, ਤੁਮ ਗਾਵੋ ਮੇਰੇ ਨਿਰਭਉ ਕਾ ਸੋਹਿਲਾ। ਹਉ ਵਾਰੀ ਜਿਤ ਸੋਹਿਲੈ, ਸਦਾ ਸੁਖ ਹੋਇ ਰਹਾਉ। ਨਿਤ ਨਿਤ ਜੀ ਅੜੇ ਸਮਾਲੀ ਅੰਦ, ਖੈਗਾ ਦੇਵਨਹਾਰ, ਤੇਰੇ ਦਾਨੇ ਕੀਮਤ ਨਾ ਪਵੈ, ਤਿਸ ਦਾਤੇ ਕੰਮ ਸੁਮਾਰ। ਸੰਬਤ ਸਾਹਾ ਲਿਖਿਆ, ਮਿਲ ਕਰ ਪਾਵ ਤੇਲ, ਦੇਹੋ ਸੱਜਣੇ ਅਸੀਸੜੀਆਂ, ਜਿਉਂ ਹੋਏ ਸਾਹਿਬ ਸਿਉ ਮੇਲ। ਘਰ ਕਾਰੇ ਹੋ ਪਹੁੰਚਾ, ਸਦੜੇ ਨਿਤ ਪਵਨ, ਸਦਨਹਾਰਾ ਸਿਮਰੀਐ। ਨਾਨਕ ਸੇ ਦੇਵਨ ਰਾਗ ਆਸਾ, ਮਹੱਲਾ ਪਹਿਲਾ। ਉੱਚੇ ਘਰ ਛੇ ਗੁਰ ਛੇ ਉਪਦੇਸ਼, ਗੁਰ ਗੁਰ ਏਕੋ ਵੇਸੇ ਅਨੇਕ। ਬਾਬਾ ਜੈ ਘਰ ਘਰ ਤੇ ਕੀਰਤ ਹੋਏ, ਸੋ ਕਰ ਰਾਖ ਵਡਾਈ ਤੋਏ ਰਹਾਉ। ਵਿਸੇ ਚਸਿਆ ਘੜੀਆ ਪਹਿਰਾ, ਥਿੱਤੀ ਵਾਰੀ ਮਾਹ ਹੋਵਾ। ਸੂਰਜ ਏਕੋ ਰੋਤੇ ਅਨੇਕ, ਨਾਨਕ ਕਰਤੇ ਕੇ ਕੇਤੇ ਦੇਸ, ਰਾਗ ਧਨਾਸਰੀ ਮਹੱਲਾ ਪਹਿਲਾ। ਗਗਨ ਮੈਂ ਥਾਲ, ਰਵ ਚੰਦ ਦੀਪਕ ਬਣੇ, ਤਾਰਿਕਾ ਮੰਡਲ ਜਨਕ ਮੋਤੀ, ਧੂਪ ਮਲ ਆਨ ਲੋ ਪਵਨ ਚਵਰੋ ਕਰੇ। ਸਗਲ ਬਨ ਰਾਏ ਫੂਲੰਤ ਜੋਤੀ, ਕੈਸੀ ਆਰਤੀ ਹੋਏ। ਪਵ ਖੰਡਨਾ ਤੇਰੀ ਆਰਤੀ, ਅਨਹਤਾ ਸ਼ਬਦ ਵਾਜੰਤ ਫੇਰੀ ਰਾਵ। ਸਹਿਸ ਤਵ ਨੈਨ ਨਨ ਨੈਨ ਹੈ ਤੋਹੇ ਕੋ, ਸਹਿਸ ਮੂਰਤ ਨਨਾ ਇਕ ਤੋਹੀ। ਸਹਿਸ ਪਦ ਵਿਮਲ ਨਾਨਕ ਪਦ ਗੰਧ ਬਿਨ, ਸਹਿਸ ਤਵ ਗੰਧ ਵਿਚਲਤ ਮੋਹੀ। ਸਭ ਮਹਿ ਜੋਤ, ਜੋਤ ਹੈ ਸੋਏ, ਤਿਸਦੈ ਚਾਨਣ ਸਭ ਮਹਿ ਚਾਨਣ ਹੋਏ। ਗੁਰ ਸਾਖੀ ਜੋਤ ਪ੍ਰਗਟ ਹੋਏ, ਜੋ ਤਿਸ ਭਾਵੈ ਸੁਆਰਤੀ ਹੋਏ। ਹਰ ਚਰਨ ਕਮਲ ਮਕਰੰਦ, ਲੋਭਿਤ ਮਨੋ ਅਨ ਦਿਨੋ ਮੋਹਿਆਈ ਪਿਆਸਾ। ਕਿਰਪਾ ਜਲ ਦੇਹ ਨਾਨਕ ਸਾਰੰ ਕੋ ਹੋਇ, ਜਾਂ ਤੇਰੇ ਮੈਂ ਵਾਸਾ। ਰਾਗ ਗੌੜੀ ਪੂਰਬੀ ਮਹੱਲਾ ਚੌਥਾ। ਕਾਮ ਕ੍ਰੋਧ ਨਗਰ ਬਹੁ ਭਰਿਆ, ਮਿਲ ਸਾਧੂ ਖੰਡਲ ਖੰਡਾ ਹੈ। ਪੂਰਬ ਲਿਖਤ ਲਿਖੇ ਗੁਰ ਪਾਇਆ, ਮਨ ਹਰ ਲਿਵ ਮੰਡਲ ਮੰਡਾ ਹੈ। ਕਰ ਸਾਧੂ ਅੰਜਲੀ ਪੁਨ ਵੱਡਾ ਹੈ, ਕਰ ਡੰਡਾਉਤ ਪੁਨ ਵੱਡਾ ਹੈ। ਰਾਗ ਸਾਖਤ ਹਰ ਰਸਾਦ ਨਾ ਜਾਣਿਆ, ਤਿਨੇ ਅੰਤਰ ਹਉਮੈ ਕੰਡਾ ਹੈ। ਜਿਉਂ ਜਿਉਂ ਚੱਲੈ ਚੁਬੇ ਦੁਖ ਪਾਵੈ, ਜਮ ਕਾਲ ਸਹ ਹੈ ਸਿਰ ਡੰਡਾ ਹੈ। ਹਰ ਜਨ ਹਰ ਹਰ ਨਾਮ ਸਮਾਣੇ, ਦੁਖ ਜਨਮ ਮਰਨ ਭਵ ਖੰਡਾ ਹੈ। ਅਬਿਨਾਸੀ ਪੁਰਖ ਪਾਇਆ ਪਰਮੇਸ਼ਰ, ਬਹੁ ਸੋਭ ਖੰਡ ਬ੍ਰਹਿਮੰਡਾ ਹੈ। ਹਮ ਗਰੀਬ ਮਸੀਹ ਪ੍ਰਭ ਤੇਰੇ, ਹਰ ਰਾਖ ਰਾਖ ਵੱਡ ਵੱਡਾ ਹੈ। ਜਨ ਨਾਨਕ ਨਾਮ ਆਧਾਰ ਟੇਕ ਹੈ, ਹਰ ਨਾਮੇ ਹੀ ਸੁਖ ਮੰਡਾ ਹੈ। ਰਾਗ ਗੌੜੀ ਪੂਰਬੀ ਮਹੱਲਾ ਪੰਜਵਾਂ, ਕਰਾਉ ਬੇਨੰਤੀ ਸੁਣੋ ਮੇਰੇ ਮੀਤਾ।

ਵਾਰ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਭਗਵਤੀ ਜੀ ਸਹਾਈ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰੇਥਾਂ ਭਗਵਤੀ ਸਿਮਰਕਾ ਗੁਰੂ ਨਾਨਕ ਲਈ ਧਿਆਈ ਫਿਰ ਅੰਗਦ ਗੁਰਦੇ ਅਮਰਦਾਸ ਰਾਮਦਾਸੈ ਹੋਈ ਸਹਾਈ ਹਰਜਨ ਹਰਗੋਬਿੰਦਨੋ ਸਿਮਰਾਂ ਸ੍ਰੀ ਹਰਿ ਰਾਏ ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਕਰਨ ਉਹਨ ਦਿਆਵੈ ਤਾਈ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਤਰਕੇ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਹੇ ਮਾਣਿਆਂ ਦੇ ਮਾਣ ਨੇ ਤਾਣਿਆਂ ਦੇ ਤਾਣ ਨਿਓਟਿਆਂ ਦੇ ਓਟ ਗੁਰੂ ਗਰੀਬ ਨਿਵਾਸ ਸਤਿਗੁਰੂ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਨੇ ਪਾਰ ਕਿਰਪਾ ਕੀਤੀ ਅੰਮ੍ਰਿਤ ਵੇਲੇ ਤੋਂ ਆਪ ਜੀ ਆਪਣੇ ਪਾਵਨ ਤਖਤਾਂ 'ਤੇ ਪ੍ਰਕਾਸ਼ ਮਾਨ ਹੋ ਕੇ ਸੰਗਤਾਂ ਨੂੰ ਖੁੱਲ੍ਹੇ ਦਰਸ਼ਨ ਦੀਦਾਰ ਬਖਸ਼ੇ ਸੰਧਿਆ ਦੇ ਦੀਵਾਨ ਦੀ ਸਮਾਪਤੀ ਉਪਰੰਤ ਆਪ ਜੀ ਦੇ ਪਾਵਨ ਸਰੂਪ ਦੀ ਟਹਿਰ ਸੇਵਾ ਸੋਹਿਲਾ ਸਾਹਿਬ ਬਾਣੀ ਦੇ ਪਾਠ ਹੋਏ ਬਾਣੀ ਪੜ੍ਹਦਿਆਂ ਸੇਵਾ ਨਿਭਾਉਂਦਿਆਂ ਅੱਖਰ ਵਾਧਾ ਘੱਟ ਅਪਰਚੁਮਾਪ ਕਰਨਾ ਪੜ੍ਹੀ ਸੁਣੀ ਬਾਣੀ ਦਾ ਭਾਵ ਦਾਰਾਈਆਂ ਸੰਗਤਾਂ ਦਿਆਂ ਹਿਰਦਿਆਂ 'ਤੇ ਵਸਾਵਣਾ ਜੀ ਸਰਬਾਧੇ ਕਾਰਜ ਰਾਸ ਕਰਨੇ ਘਰ ਪਰਿਵਾਰਾਂ ਮੁਖੀ ਸੁੱਖ ਸ਼ਾਂਤੀ ਪ੍ਰਦਾਨ ਕਰਨੀ ਸਿੱਤੇ ਮੇਰਾ ਪਰੇ ਆਸ ਰੱਖਣੇ ਦੇਨ ਆਪ ਜੀ ਦੇ ਭਾਣੇ 'ਚ ਬਤੀਤ ਹੋਇਆ ਚਾਰ ਪੈ ਰਹਿਣ ਆਪ ਜੀ ਦੇ ਭਾਣੇ 'ਚ ਬਤੀਤ ਕਰਾਵਣੀ ਸਤਿਗੁਰੂ ਜੀ ਇਸ ਵੇਲੇ ਆਪ ਜੀ ਦੇ ਸੁੱਖ ਆਸਨ ਤਿਆਰ ਕਿਰਪਾ ਕਰੋ ਜੀ ਪ੍ਰਕਾਸ਼ ਅਸਥਾਨਾਂ ਤੋਂ ਚੱਲ ਕੇ ਸੁੱਖ ਆਸਣੇ ਅਸਥਾਨਾਂ 'ਤੇ ਆਪ ਜੀ ਨੇ ਵਿਸ਼ਰਾਮ ਕਰਨੇ ਸੰਗਤਾਂ ਨੂੰ ਖੁਸ਼ੀਆਂ ਬਖਸ਼ੋ ਅੰਮ੍ਰਿਤ ਵੇਲੇ ਦਰਸ਼ਨ ਦੇ ਕੇ ਨਿਹਾਲ ਕਰਨਾ ਸਹੀ ਪਿਆਰੇ ਮੇਰ ਜਿੰਨਾ ਮਿਲਿਆ ਤੇਰਾ ਨਾਮ ਚੇਤਾਵੇ ਨਾਨਕ ਨਾਮ ਚੜ੍ਹਦੀ ਗਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

کچھ پھر نہ رہا جی.

ਟਲ ਗੁਰਸੇ ਵੀ ਹੈ ਇਹਨ ਸਹਿਜ ਸੁਭਾਏ ਦਰਸ਼ਨ ਪਰਸਿਆ ਗੁਰੂ।

ਸੰਬੰਧੀ ਨੂਰ ਅਸੋ ਕੁਰਸੋ ਝਟੀਐ ਤਦ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕਟੀਐ ਵਾਹਿਗੁਰੂ ਸਾਹਿਬ ਜੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਸਾ ਮਹੱਲਾ ਤੀਜਾ ਸ਼ੰਤ ਘਰ ਪਹਿਲਾ ਹਮ ਘਰੇ ਸਾਚਾ ਸੋਹਿਲਾ ਸਾਚਾ ਸ਼ਬਦ ਸੁਹਾਇਆ ਰਾਮ ਧਨ ਬਿਰ ਮੇਲ ਪਇਆ ਪ੍ਰਭ ਆਪ ਮਿਲਾਇਆ ਰਾਮ ਪ੍ਰਭ ਆਪ ਮਿਲਾਇਆ ਸੱਚ ਮਨ ਵਸਾਇਆ ਕਾਮਣ ਸਹਿਜੇ ਮਾਤੀ ਗੁਰ ਸ਼ਬਦ ਸੀਗਾਰੀ ਸੱਚ ਸਵਾਰੀ ਸਦਾ ਰਾਵੈ ਰੰਗ ਰਾਤੀ ਆਪ ਗਵਾਏ ਹਰ ਵਰ ਪਾਏ ਤਾਂ ਹਰ ਰਸ ਮਨ ਵਸਾਇਆ ਕਹੁ ਨਾਨਕ ਗੁਰ ਸ਼ਬਦ ਸਵਾਰੀ ਸਫਲਿਓ ਜਨਮ ਸਵਾਇਆ ਦੂਜੜੈ ਕਾਮਣ ਭਰਮ ਭੁੱਲੀ ਹਰ ਵਰ ਨ ਪਾਏ ਰਾਮ ਕਾਮਣ ਗੁਣ ਨਾਹੀ ਬਿਰਥਾ ਜਨਮ ਗਵਾਏ ਰਾਮ ਬਿਰਥਾ ਜਨਮ ਗਵਾਏ ਮਨਮੁਖ ਇਆਣੀ ਔਗੁਣਵੰਤੀ ਝੂਰੇ ਆਪਣਾ ਸਤਿਗੁਰ ਸੇਵ ਸਦਾ ਸੁਖ ਪਾਇਆ ਤਾਂ ਫਿਰ ਮਿਲਿਆ ਹਦੂਰੇ ਦੇਖ ਪਿਰ ਵਿਗਸੀ ਅੰਦਰੋ ਸਰਸੀ ਸੱਚੈ ਸ਼ਬਦ ਸੁਭਾਏ ਨਾਨਕ ਬਿਨ ਨਾਵੈ ਕਾਮਣ ਭਰਮ ਭੁਲਾਣੀ ਮਿਲ ਪ੍ਰੀਤਮ ਸੁਖ ਪਾਏ ਫਿਰ ਸੰਗ ਕਾਮਣ ਜਾਣਿਆ ਗੁਰ ਮੇਲ ਮਿਲਾਈ ਰਾਮ ਅੰਤਰ ਸ਼ਬਦ ਮਿਲੀ ਸਹਿਜੇ ਤਪਤ ਬੁਝਾਈ ਰਾਮ ਸ਼ਬਦ ਤਪਤ ਬੁਝਾਈ ਅੰਤਰ ਸ਼ਾਂਤ ਆਈ ਸਹਿਜੇ ਹਰ ਰਸ ਚਾਖਿਆ ਮਿਲ ਪ੍ਰੀਤਮ ਆਪਣੇ ਸਦਾ ਰੰਗ ਮਾਣੇ ਸੱਚੈ ਸ਼ਬਦ ਸੁਭਾਖਿਆ ਪੜ ਪੜ ਪੰਡਿਤ ਮੋਨੀ ਥਾਕੇ ਭੇਖੀ ਮੁਕਤ ਨਾ ਪਾਈ ਨਾਨਕ ਬਿਨ ਭਗਤੀ ਜਗ ਬਹੁ ਰਾਨਾ ਸੱਚੈ ਸ਼ਬਦ ਮਿਲਾਈ ਸਾਧ ਧਨ ਮਨ ਅੰਦ ਪਿਆ ਹਰ ਜੀਉ ਮੇਲ ਪਿਆਰੇ ਰਾਮ ਸਾਧ ਧਨ ਹਰ ਕੈ ਰਸ ਰਸੀ ਗੁਰ ਕੈ ਸ਼ਬਦ ਅਪਾਰੇ ਰਾਮ ਸ਼ਬਦ ਅਪਾਰੇ ਮਿਲੇ ਪਿਆਰੇ ਸਦਾ ਗੁਣ ਸਾਰੇ ਮਨ ਵਸੇ ਸੇਜ ਸੁਹਾਵੀ ਚਾ ਫਿਰ ਰਾਵੀ ਮਿਲ ਪ੍ਰੀਤਮ ਅਵਗਣ ਨਸੇ ਜਿਤ ਘਰ ਨਾਮ ਹਰ ਸਦਾ ਧਿਆਈਐ ਸੋਹਿਲੜਾ ਜੁਗ ਚਾਰੇ ਨਾਨਕ ਰਾਮ ਨਾਨਕ ਨਾਮ ਰੱਤੇ ਸਦਾ ਆਨੰਦ ਹੈ ਹਰ ਮਿਲਿਆ ਕਾਰਜ ਸਾਰੇ ਨਾਨਕ ਨਾਮ ਰੱਤੇ ਸਦਾ ਆਨੰਦ ਹੈ ਹਰ ਮਿਲਿਆ

Hát na, ਵਾਹਿਗੁਰੂ ਸਾਹਿਬ ਜੀਓ, ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਸੋਚੈ ਸੋਚ ਨਾ ਹੋਵੇ ਜੇ ਸੋਚੀ ਲੱਖ ਵਾਰ ਚੁਪੈ ਚੁੱਪ ਨਾ ਹੋਵੇ ਜੇ ਲਾਏ ਰਹਾਂ ਲਿਵਤਾਰ ਭੁੱਖਿਆਂ ਭੁੱਖ ਨਾ ਉਤਰੀ ਜੇ ਬੰਨਾ ਪੁਰੀਆਂ ਭਾਰ ਸਹਿਸ ਸਿਆਣਪਾਂ ਲੱਖ ਹੋ ਜਿੱਤਾ ਇੱਕ ਨਾ ਚਲੈ ਨਾਲ ਕੇਵਲ ਸਚਿਆਰਾ ਹੋਈਐ ਕਿ ਕੂੜੈ ਤੁੱਟੈ ਪਾਵਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਵਲ ਹੁਕਮੀ ਹੋ ਨਾ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਣ ਜੀ ਹੁਕਮ ਮਿਲੈ ਬੜੇ ਆਈ ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁੱਖ ਪਾਈਐ ਹੈ ਇੱਕ ਨਾ ਹੁਕਮੀ ਬਖਸ਼ੀ ਸਿੱਖ ਹੁਕਮੀ ਸਦਾ ਭਵਾਈਐ ਹੈ ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ ਨਾਨਕ ਹੁਕਮੈ ਜੇ ਬੁੱਝੈ ਤਾਂ ਹੋਮੈ ਕਹੈ ਨਾ ਕੋਇ ਗਾਵੈ ਕੋ ਤਾਣ ਹੋਵੈ ਕਿਸੈ ਤਾਣ ਗਾਵੈ ਕੋ ਦਾਤ ਜਾਣੈ ਨਿਸਾਨ ਗਾਵੈ ਕੋ ਗੁਣ ਵਡਿਆਈ ਆਚਾਰ ਗਾਵੈ ਕੋ ਵਿਦਿਆ ਵੇਖਮ ਵਿਚਾਰ ਗਾਵੈ ਕੋ ਸਾਜ ਕਰੇ ਤਨ ਖੇ ਗਾਵੈ ਕੋ ਜੀ ਲੈ ਫਿਰ ਦੇ ਗਾਵੈ ਕੋ ਜਾਪੈ ਦਿਸੈ ਦੂਰ ਗਾਵੈ ਕੋ ਵੇਖੈ ਆਦਿ ਰਾਹ ਦੂਰ ਕਥਨਾ ਕਥੀ ਨਾ ਆਵੈ ਤੋਟ ਕਥ ਕਥ ਕਥੀ ਕੋਟੀ ਕੋਟ ਕੋਟ ਦਿੰਦਾ ਦੇ ਲੈਂਦੇ ਪਾਹੇ ਜੁਗਾ ਜੁਗੰਤਰ ਖਾਹੀ ਖਾਹੇ ਹੁਕਮੀ ਹੁਕਮ ਚਲਾਏ ਰਾਹੁ ਨਾਨਕ ਵਿਖ ਸਾਹਿਬੇ ਪ੍ਰਵਾਹ ਸਾਚਾ ਸਾਹਿਬ ਸਾਚ ਨਾਇ ਭਾਖਿਆ ਭਾਉ ਅਪਾਰ ਆਖੈ ਮੰਗਾ ਹੈ ਦੇਹ ਦੇਹ ਦਾਤ ਕਰੇ ਨਹੀਂ ਚਲਾਏ ਕੋਈ ਫੇਰ ਕੇ ਅੱਗੇ ਰੱਖੀਐ ਜਿਤ ਦਿਸੈ ਦਰਬਾਰ ਮੁਹਾਉ ਕੇ ਬੋਲਣ ਬੋਲੀਐ ਜਿਤ ਸੁਣ ਧਰੇ ਪਿਆਰ ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ ਕਰਮੀ ਆਵੈ ਕੱਪੜਾ ਨਦਰੀ ਮੋਖ ਦੁਆਰ ਨਾਨਕੇ ਵੈ ਜਾਣੀਐ ਸਭ ਆਪੇ ਸਚਿਆਰ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਜਿਨ ਸੇਵਿਆ ਤਿਨ ਪਾਇਆ ਮਾਨ ਨਾਨਕ ਗਾਵੀਐ ਗੁਣੀ ਨਿਧਾਨ ਗਾਵੀਐ ਸੁਣੀਐ ਮਨ ਰੱਖੀਐ ਭਾਉ ਦੁੱਖ ਪਰ ਹਰ ਸੁੱਖ ਘਰ ਲੈ ਜਾਇ ਗੁਰਮੁਖ ਨਾਦਮ ਗੁਰਮੁਖ ਵੇਦਮ ਗੁਰਮੁਖ ਰਹਿਆ ਸਮਾਈ ਗੁਰੀਸਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ ਜਿਹੋ ਜਾਣਾ ਆਖਾਂ ਨਾਹੀਂ ਕਹਿਣਾ ਕਤਮ ਨਾ ਜਾਈ ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਜੇ ਤੀਰਥ ਨਾਵਾ ਜੇ ਤੁਸ ਭਾਵਾ ਬਿਨ ਪਾਣੀ ਕੇ ਨਹਾਏ ਕਰੀ ਜੇ ਤੇ ਸ੍ਰਿਠ ਉਪਾਈ ਵੇਖਾਂ ਬਿਨ ਕਰਮਾ ਕੇ ਮਿਲੈ ਲਈ ਮਤ ਵਿੱਚ ਰਤਨ ਜਵਾਹਰ ਮਾਣਿਕ ਜੇ ਇੱਕ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਜੇ ਜੁਗ ਚਾਰੇ ਆਰ ਜਾ ਹੋਰ ਸੋਹਣੀ ਹੋਏ ਨਵਾਂ ਖੰਡਾਂ ਵਿੱਚ ਜਾਣੀਐ ਨਾਲ ਚਲੈ ਸਭ ਕੋਈ ਚੰਗਾ ਨਾ ਰਖਾਏ ਕਹਿ ਜਸ ਕੀਰਤ ਜਗ ਲੇ ਜੇ ਤਿਸ ਨਦਰ ਨਾ ਆਵਈ ਤਾਂ ਵਾਤਨ ਪੁੱਛਾਏ ਕਿ ਕੀਟਾ ਅੰਦਰ ਕੀਟ ਕਰ ਦੋਸੀ ਦੋਸਤ ਹਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ ਤਿਹਾ ਕੋਏ ਨਾ ਸੁਝਈ ਜਿਤ ਸੁਣ ਕੋਏ ਕਰੇ ਸੁਣਿਆ ਸਿੱਧ ਪੀਰ ਸੁਰਨਾਥ ਸੁਣਿਆ ਧਰਤ ਧਵਲੋ ਆਕਾਸ ਸੁਣਿਆ ਦੀਪਲੋ ਪਾਤਾਲ ਸੁਣਿਆ ਪੋਹਿਨਾ ਸਕੈ ਕਾਲ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਈਸ਼ਰ ਬਰਮੈਨ ਸੁਣਿਆ ਮੁਕਸਲਾ ਹਨੁਮੰਤ ਸੁਣਿਆ ਜੋਗ ਜੁਗਤ ਤਨ ਭੇਤ ਸੁਣਿਆ ਸਾਸਤ ਸਿਮ੍ਰਿਤ ਵੇਦ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁੱਖ ਪਾਪ ਕਾ ਨਾਸ ਸੁਣਿਆ ਸਤ ਸੰਤੋਖ ਗਿਆਨ ਸੁਣਿਆ ਅਸਠ ਕਾਇ ਸੁਨਾਮ ਸੁਣਿਆ ਪੜ ਪੜ ਪਾਵੈ ਮਾਨ ਸੁਣਿਆ ਲਾਗੈ ਸਹਿ ਧਿਆਨ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁੱਖ ਪਾਪ ਕਾ ਨਾਸ
ਸੁਣਿਆ ਸਰਾ ਗੁਣਾ ਕੇ ਗਾ, ਸੁਣਿਆ ਸਿੱਖ ਪੀਰ ਪਾਤਸ਼ਾਹ, ਸੁਣਿਆ ਅੰਧੇ ਪਾਵਹਿ ਰਾਵ, ਸੁਣਿਆ ਹਾਥ ਵਹਿ ਸਗਾ, ਨਾਮ ਭਗਤਾਂ ਸਦਾ ਵਿਗਾਸ, ਸੁਣਿਆ ਦੁੱਖ ਪਾਪ ਕਾ ਨਾਸ, ਮੰਨੇ ਕੀ ਗਤ ਕਹੀ ਨਾ ਜਾਏ, ਜੇ ਕੋ ਕਹਿ ਪਿਛੈ ਪਛਤਾਏ, ਕਾਗਦ ਕਲਮ ਨਾ ਲਿਖਣ ਹਾਰ, ਮੰਨੇ ਕਾ ਬਹਿ ਕਰਨ ਵਿਚਾਰ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੇ ਮਨ ਕੋਈ, ਮੰਨੈ ਸੁਰਤ ਹੋਵੈ ਮਨ ਬੁੱਧ, ਮੰਨੈ ਸਗਲ ਭਵਨ ਕੀ ਸੁਧ, ਮੰਨੈ ਮੋਹੇ ਚੋਟਾਂ ਨਾ ਖਾਏ, ਮੰਨੈ ਜਮਕੈ ਸਾਥ ਨਾ ਜਾਏ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੇ ਮਨ ਕੋਈ, ਮੰਨੈ ਮਾਰਗ ਠਾਕ ਨਾ ਪਾਏ, ਮੰਨੈ ਪਤ ਸਿ ਪ੍ਰਗਟ ਜਾਏ, ਮੰਨੈ ਮਗ ਨਾ ਚੱਲੈ ਪੰਥ, ਮੰਨੈ ਧਰਮ ਸੇਤੀ ਸੰਬੰਧ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੇ ਮਨ ਕੋਏ, ਮੰਨੈ ਪਾਵ ਹੈ ਮੋਖ ਦੁਆਰ, ਮੰਨੈ ਪਰਵਾਰ ਹੈ ਸਾਧਾਰ, ਮੰਨੈ ਤਰੈ ਤਾਰੇ ਵਰਸਿੱਖ, ਮੰਨੈ ਨਾਨਕ ਭਵੈ ਨਾ ਭੇਖ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੇ ਮਨ ਕੋਈ, ਪੰਚ ਪ੍ਰਵਾਣ ਪੰਚ ਪ੍ਰਧਾਨ, ਪੰਚੇ ਪਾਵੈ ਦਰਗਹਿਮਾਨ, ਪੰਚੇ ਸੋਹੇ ਦਰ ਰਾਜਨ, ਪੰਚਾਂ ਕਾ ਗੁਰੇਕ ਧਿਆਨ, ਜੇ ਕੋ ਕਹਿ ਕਰੈ ਵਿਚਾਰ, ਕਰਤੇ ਕਹਿ ਕਰਣੇ ਨਾਹੀ ਸੁਮਾਰ, ਧੌਲ ਧਰਮ ਦਇਆ ਕਾ ਪੂਤ, ਸੰਤੋਖ ਥਾਪ ਰੱਖਿਆ ਜਿਨ ਸੂਤ, ਜੇ ਕੋ ਬੁਝੈ ਹੋਵੈ ਸਚਿਆਰ, ਧਵਲੇ ਉੱਪਰ ਕੀਤਾ ਭਾਰ, ਧਰਤੀ ਹੋਰ ਪਰੈ ਹੋਰ ਹੋਰ ਤਿਸਤੇ ਭਾਰ, ਤਲੈ ਕਵਣ ਜੋਰ ਜੀ ਜਾ ਤਰੰਗਾ, ਕਿ ਨਾਪ ਸਭ ਨਾ ਲਿਖਿਆ ਬੜੀ ਕਲਾਮ, ਇਹੋ ਲੇਖਾ ਲਿਖ ਜਾਣਾ ਕੋਈ ਲੇਖਾ ਲਿਖਿਆ ਕੀਤਾ ਹੋਏ, ਕੀਤਾ ਤਾਣ ਸਵਾਲੇ ਰੂਪ, ਕੇਤੀ ਦਾਤ ਜਾਣੇ ਕੌਣ ਕੂਤ ਕੀਤਾ, ਪਸਾਓ ਇੱਕੋ ਕਵਾਓ, ਤਿਸਤੇ ਹੋਏ ਲੱਕ ਦਰੀਆਓ, ਕੁਦਰਤ ਕਵਣ ਕਹਾ ਵਿਚਾਰ, ਵਾਰਿਆ ਨਾ ਜਾਵਾ ਇੱਕ ਵਾਰ, ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ, ਅਸੰਖ ਜਪ ਅਸੰਖ ਭਾਵ, ਅਸੰਖ ਪੂਜਾ ਅਸੰਖ ਤਪ ਤਾਵ, ਅਸੰਖ ਗ੍ਰੰਥ ਮੁਖ ਵੇਦ ਪਾਠ, ਅਸੰਖ ਜੋਗ ਮਨ ਰਹੇ ਹੇ ਉਦਾਸ, ਅਸੰਖ ਭਗਤ ਗੁਣ ਗਿਆਨ ਵਿਚਾਰ, ਅਸੰਖ ਸਤੀ ਅਸੰਖ ਦਾ ਤਾਰ, ਅਸੰਖ ਸੂਰਮੁਖ ਭਗ ਸਾਰ, ਅਸੰਖ ਮੋਨ ਲਿਵਲਾਏ ਤਾਰ, ਕੁਦਰਤ ਕਵਣ ਕਹਾ ਵਿਚਾਰ, ਵਾਰਿਆ ਨਾ ਜਾਵਾ ਇੱਕ ਵਾਰ, ਜੋ ਤੁਦ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ, ਅਸੰਖ ਮੂਰਖ ਅੰਧ ਘੋਰ, ਅਸੰਖ ਚੋਰ ਹਰਾਮ ਘੋਰ, ਅਸੰਖ ਅਮਰ ਕਰਜਾ ਹੇ ਜੋਰ, ਅਸੰਖ ਗੜਬੜ ਹੱਤਿਆ ਕਮਾਵ, ਹੇ ਅਸੰਖ ਪਾਪੀ ਪਾਪ ਕਰਜਾ, ਹੇ ਅਸੰਖ ਕੂੜਿਆ ਕੂੜੀ ਫਿਰਾ, ਹੇ ਅਸੰਖ ਮਲੇਸ਼ ਮਲ ਭਾਖਾ, ਅਸੰਖ ਨਿੰਦਕ ਸਿਰ ਕਰਹਿ ਭਾਰ, ਨਾਨਕ ਨੀਚ ਕਹਿ ਵਿਚਾਰ, ਵਾਰਿਆ ਨਾ ਜਾਵਾ ਇੱਕ ਵਾਰ, ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ, ਅਸੰਖ ਨਾਵ ਅਸੰਖ ਥਾਵ, ਗਾਮਾ ਗਾਮਾ ਅਸੰਖ ਲੋਹ, ਅਸੰਖ ਕਹੇ ਹੇ ਸਿਰ ਭਾਰ, ਹੋਏ ਅਖਰੀ ਨਾਮ ਅਖਰੀ ਸਾਹ ਲਾਹ, ਅਖਰੀ ਗਿਆਨ ਗੀਤ ਗੁਣ ਗਾਓ, ਅਖਰੀ ਲਿਖਣ ਬੋਲਣ ਬਾਣ, ਅਖਰਾ ਸਿਰ ਸੰਯੋਗ ਵਖਾਣ, ਜਿਨ ਇਹ ਲਿਖੇ ਤਿਸ ਸਿਰ ਨਾਹ, ਜਿਵ ਫਰਮਾਏ ਤਿਵ ਤਿਵ ਪਾਹ, ਜੇਤਾ ਕੀਤਾ ਤੇਤਾ ਨਾਉ, ਬਿਨ ਨਾਵੈ ਨਾਹੀ ਕੋ ਥਾਉ, ਕੁਦਰਤ ਕਵਣ ਕਹਾ ਵਿਚਾਰ, ਵਾਰਿਆ ਨਾ ਜਾਵਾ ਇੱਕ ਵਾਰ, ਜੋ ਤੁਦ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ, ਭਰੀਐ ਹੱਥ ਪੈਰ ਤਨ ਦੇਹ, ਪਾਣੀ ਧੋਤਾ ਉਤਰ ਸੁਖੇ, ਮੂਤ ਪਲੀਤੀ ਕੱਪੜੋਏ, ਦੇ ਸਾਬੂਨ ਲਈਐ ਉਹ ਧੋਏ, ਭਰੀਏ ਮਤ ਪਾਪਾਂ ਕਹਿ ਸੰਗ, ਉਹ ਧੋਪੈ ਨਾਵੈ ਕਹਿ ਰੰਗ, ਪੁੰਨੀ ਪਾਪੀ ਆਖਣ ਨਾਹੀ, ਕਰ ਕਰ ਕਰਨਾ ਲਿਖ ਲੈ ਜਾ, ਆਪੇ ਬੀਜ ਆਪੇ ਹੀ ਖਾਵ, ਨਾਨਕ ਹੁਕਮੀ ਆਵੋ ਜਾ, ਤੀਰਥ ਤਪ ਦਇਆ ਦਤ ਦਾਨ, ਜੇ ਕੋ ਪਾਵੈ ਤਿਲਕਾ ਮਾਨ, ਸੁਣਿਆ ਮੰਨਿਆ ਮਨ ਕੀਤਾ ਭਾਉ, ਅੰਤਰਗਤ ਤੀਰਥ ਮਲ ਨਾਉ, ਸਭ ਗੁਣ ਤੇਰੇ ਮੈਂ ਨਾਹੀ, ਕੋਏ ਵਿਣ ਗੁਣ ਕੀਤੇ ਭਗਤ ਨਾ ਹੋਏ, ਸਵਸਥਾ ਬਾਣੀ ਬਰਮਾਉ, ਸਤ ਸੁਹਾਣ ਸਦਾ ਮਨ ਚਾਉ, ਕਵਣ ਸੁਵੇਲਾ ਵਕਤ ਕਵਣ, ਕਵਣ ਥਿਥ ਕਵਣ ਵਾਹ, ਕਵਣ ਸਿਰ ਉੱਤੀ ਮਾਹ, ਕਵਣ ਜਿਤ ਹੋਆ ਆਕਾਰ, ਵੇਲ ਨਾ ਪਾਈਆ ਪੰਡਤੀ ਜੇ ਹੋਵੇ ਲੇਖ ਪੁਰਾਣ, ਵਕਤ ਨਾ ਪਾਇਓ ਕਾਦੀਆ, ਜੇ ਲਿਖਣ ਲੇਖ ਪੁਰਾਣ ਤਿਤਵਾਰ, ਨਾ ਜੋਗੀ ਜਾਣੇ ਰੁੱਤ ਮਾਹ, ਨਾ ਕੋਈ
ਜਾ ਕਰਤਾ ਸਿਰਠੀ ਕਉ ਸਾਜੇ ਆਪੇ ਜਾਣੇ ਸੋਈ ਕਿਉ ਕਰ ਆਖਾ ਕਿਉ ਸਲਾਹੀ ਕਿਉ ਵਰਨੀ ਕਿਉ ਜਾਣਾ ਨਾਨਕ ਆਖਣ ਸਭ ਕੋ ਆਖੇ ਇੱਕ ਦੂ ਇੱਕ ਸਿਆਣਾ ਵੱਡਾ ਸਾਹਿਬ ਵੱਡੀ ਨਾਈ ਕੀਤਾ ਜਾ ਕਾ ਹੋਵੇ ਨਾਨਕ ਜੇ ਕੋ ਆਪੋ ਜਾਣੇ ਅੱਗੇ ਗਿਆ ਨੂੰ ਸੋਹੈ ਪਾਤਾਲਾਂ ਪਾਤਾਲ ਲੱਖ ਆਗਾਸਾਂ ਆਗਾਸੂੜ ਕੁੜ ਕਪਾਲ ਥਕੇ ਵੇਦ ਕਹਿਣ ਕਵਾਤ ਸਹਿ ਸਠਾਰੇ ਕਹਿਣ ਕਿਤੇ ਬਾਸ ਲੂ ਇੱਕ ਧਾਤ ਲਿਖਾ ਹੋਏ ਤਾਂ ਲਿਖੀਐ ਲਿਖੈ ਹੋਏ ਬਿਨਾਸ ਸਨਾਨ ਕੁੰਡਾ ਕੀ ਆਪੇ ਜਾਣੇ ਆਪ ਸਾਲਾਹੀ ਸਾਲਾਹੇ ਤੀ ਸੁਰਤ ਨ ਪਾਈਆ ਨਦੀਆਂ ਤੈ ਵਾਹ ਪਵਹਿ ਸਮੁੰਦ ਨਾ ਜਾਣੀ ਹੈ ਸਮੁੰਦ ਸਾਹ ਸੁਲਤਾਨ ਗਿਰਹਾ ਸੇਤੀ ਮਾਲ ਧਨ ਕੀੜੀ ਤੁਲ ਨਾ ਹੋ ਨੀ ਜਿਤ ਸੁਮਨ ਹੋਨਾ ਵਿਸਰਹਿ ਅੰਤ ਨਾ ਸਿਫਤੀ ਕਹਿਣੇ ਅੰਤ ਅੰਤ ਨਾ ਕਰਨ ਦੇਣ ਅੰਤ ਅੰਤ ਨਾ ਵੇਖਣ ਸੁਣਨ ਨਾ ਅੰਤ

ਪੈ ਪਾਰਾ ਵਾਰ ਅੰਤ ਕਾਰਨ ਕੀਤੇ ਬਿਲਲਾ ਹਿਤਾ ਕੀ ਅੰਤ ਨਾ ਪਾਏ ਜਾ ਇਹ ਅੰਤ ਨਾ ਜਾਣੇ ਕੋਈ ਬਹੁਤਾ ਕਹੀਏ ਬਹੁਤਾ ਹੋਏ ਵੱਡਾ ਸਾਹਿਬ ਉੱਚਾ ਥਾਉ ਉੱਚੇ ਉੱਪਰ ਉੱਚਾ ਨਾ ਹੋਵੇ ਉੱਚਾ ਹੋਵੇ ਕੋਈ ਤੇ ਸੁੱਚੇ ਕਹੋ ਜਾਣੇ ਸੋਈ ਜੇਵੜੇ ਆਪ ਜਾਣੇ ਆਪ ਆਪ ਨਾਨਕ ਨਗਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਿਲ ਨਾ ਤੁਮਾਏ ਕਿਤੇ ਮੰਗਾ ਹੈ ਜੋ ਦੇ ਪਾਰ ਕਿਤੇ ਅਗਣਤ ਨਹੀਂ ਵਿਚਾਰ ਕਿਤੇ ਖੱਪ ਟੁੱਟੈ ਵੇਕਾਰ ਕਿਤੇ ਲੈ ਲੈ ਮੁੱਕਰ ਪਾ ਹੇ ਕਿਤੇ ਮੂਰਖ ਖਾਹੀ ਖਾ ਹੇ ਕਿਤਿਆ ਦੁੱਖ ਭੁੱਖ ਸਦ ਮਾਰ ਹੇ ਭੇਦਾ ਤਰੀ ਦਾ ਤਾਰ ਬੰਨ ਦੇ ਖਲਾਸੀ ਭਾਣੇ ਹੋਏ ਹੋ ਰਾਖ ਨਾ ਸਕੈ ਕੋਈ ਜੇ ਕੋ ਖਾਏ ਕੋ ਆਖਣ ਪਾਏ ਉਹ ਜਾਣੇ ਜਿਤਿਆ ਮੋਹੇ ਖਾਏ ਆਪੇ ਜਾਣੇ ਆਪੇ ਦੇ ਅੱਖ ਸੇ ਭੇਕੇ ਕੇ ਜਿਸ ਨੂੰ ਬਖਸ਼ ਸਿਫਤ ਸਾਹ ਲਾਹ ਨਾਨਕ ਪਾਤਸ਼ਾਹੀ ਪਾਤਸ਼ਾਹ ਅਮੁੱਲ ਗੁਣ ਅਮੁੱਲ ਵਾਪਾਰ ਅਮੁੱਲ ਵਾਪਾਰੀ ਅਮੁੱਲ ਭੰਡਾਰ ਮੁੱਲ ਆਵਹਿ ਮੁੱਲ ਲੈ ਜਾ ਹਿ ਅਮੁੱਲ ਭਾਇ ਮੁੱਲਾ ਸਮਾ ਹਿ ਅਮੁੱਲ ਧਰਮ ਅਮੁੱਲ ਦੀਵਾਨ ਅਮੁੱਲ ਤੁਲ ਅਮੁੱਲ ਪ੍ਰਵਾਨ ਅਮੁੱਲ ਬਖਸ਼ੀਸ ਅਮੁੱਲ ਨਿਸ਼ਾਨ ਅਮੁੱਲ ਕਰਮ ਅਮੁੱਲ ਫੁਰਮਾਨ ਅਮੁੱਲੋ ਅਮੁੱਲ ਆਖਿਆ ਨਾ ਜਾਏ ਆਖ ਆਖ ਰਹੇ ਲਿਵਲਾਏ ਆਖੇ ਵੇਦ ਪਾਠ ਪੁਰਾਣ ਆਖੇ ਪੜ੍ਹੇ ਕਰਹਿ ਵਖਿਆਣ ਆਖੇ ਬਰਮੇ ਆਖੇ ਆਖੇ ਗੋਪੀ ਤੈ ਗੋਬਿੰਦ ਆਖ ਈਸਰ ਆਖੇ ਸਿਧ ਆਖੇ ਕਿਤੇ ਕਿਤੇ

ਕਿਤ ਕਹਿ ਕਹਿ ਉੱਠ ਉੱਠ ਜਾਹੇ ਤੇ ਕਿਤੇ ਹੋਰ ਕਰੇ ਤਾਂ ਆਖ ਨਾ ਸਕੈ ਕੇਈ ਕੇ ਜੇ ਉੜ ਭਾਵੈ ਤੇਵੜ ਹੋਏ ਨਾਨਕ ਜਾਣੈ ਸਾਚਾ ਸੋਈ ਜੇ ਕੋ ਆਖੈ ਬੋਲ ਵਿਗਾੜ ਤਾਂ ਲਿਖੀਐ ਸਿਰ ਗਾਵਾਰ ਗਾਵਾਰ ਸੋ ਦਰ ਕਿਹਾ ਸੋ ਘਰ ਕਿਹਾ ਜਿਤ ਬਹਿ ਸਰਬ ਸੰਭਾਲੇ ਵਾਜੇ ਨਾਵਦ ਅਨੇਕਾ ਸੰਖਾ ਕੀਤੇ ਵਾਵਣ ਹਾਰੇ ਕੀਤੇ ਰਾਗ ਭਰੀ ਸੋ ਕਹੀਨ ਕੀਤੇ ਗਾਵਣ ਹਾਰੇ ਗਾਵੈ ਤੁਹਨੂੰ ਪਾਉਣ ਪਾਣੀ ਬਹਿ ਸੰਤਰ ਗਾਵੈ ਰਾਜਾ ਧਰਮ ਦੁਆਰੇ ਗਾਵਹਿ ਚਿਤ ਗੁਪਤ ਲਿਖ ਜਾਣਹਿ ਲਿਖ ਲਿਖ ਧਰਮ ਵਿਚਾਰੇ ਗਾਵਹਿ ਈਸ਼ਰ ਵਰਮਾ ਦੇਵੀ ਸੋਮ ਸਦਾ ਸੁਵਾਰੇ ਗਾਵਹਿ ਇੰਦ ਇਦਾਸਣ ਬੈਠੇ ਦੇਵਤਿਆਂ ਅੰਦਰ ਨਾਲੇ ਗਾਵਹਿ ਸਿਰ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ ਗਾਵਨ ਜਤੀ ਸਤੀ ਸੰਤੋਖੀ ਗਾਵਹਿ ਵੀਰ ਕਰਾਰੇ ਗਾਵਨ ਪੰਡਿਤ ਪੜਨ ਰੱਖੀ ਸਰ ਯੁਗ ਯੁਗ ਵੇਦਾਂ ਨਾਲੇ ਗਾਵਹਿ ਮੋਹਣੀਆਂ ਮਨਮੋਹਨ ਸੁਰਗਾ ਮੱਛ ਪਏ ਆਲੇ ਗਾਵਨ ਰਤਨੋ ਪਾਏ ਤੇਰੇ ਆਠ ਸੱਠ ਤੀਰਥ ਨਾਲੇ ਗਾਵਹਿ ਜੋ ਮਹੰਬਲ ਸੂਰਾ ਗਾਵਹਿ ਖਾਣੀ ਚਾਰੇ ਗਾਵਹਿ ਖੰਡ ਮੰਡਲ ਔਰ ਭੰਡਾ ਕਰ ਕਰ ਰੱਖੇ ਧਾਰੇ ਸਹੀ ਤੁਧ ਨੂੰ ਗਾਵਹਿ ਜੋ ਤੁਧ ਭਾਵਨ ਰੱਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਗਾਵਨ ਸੇ ਮੈਂ ਚਿਤਨਾ ਆਵਨ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਈ ਹੈ ਭੀ ਹੋਸੀ ਜਾਏ ਨਾ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨਸੀ ਮਾਇਆ ਜਿਨੂੰ ਪਾਈ ਕਰ ਕਰ ਦੇਖੈ ਕਰ ਕਰ ਵੇਖੈ ਕੀਤਾ ਆਪਣਾ ਜਿਵ ਤਿਸ ਦੀ ਵਡਿਆਈ ਜੋ ਤਿਸ ਭਾਵੈ ਸੋਈ ਕਰਸੀ ਹੁਕਮ ਨਾ ਕਰਨਾ ਜਾਈ ਸੋ ਪਾਤਸ਼ਾਹ ਸਾਹ ਪਾਤਸ਼ਾਹ ਨਾਨਕ ਰਹਿਣ ਰਜਾਈ ਮੁੰਦਾ ਸੰਤੋਖ ਸਰਨ ਪਤ ਝੋੜੀ ਧਿਆਨ ਕੀ ਕਰੈ ਵਿਭੂਤ ਖਿੰਤਾ ਕਾਲ ਕੁਆਰੀ ਕਾਇਆ ਜੋ ਡੰਡਾ ਪ੍ਰਤੀਤ ਆਈ ਪੰਥੀ ਸਗਲ ਜਮਾਤੀ ਮਨ ਜੀਤੈ ਜਗ ਜੀਤ ਆਦੇਸ ਸਿਆ ਦੇ ਸਵਾਦਾਨੀਨ ਮਾਧੋ ਨਾਥ ਜੁਗ ਜੁਗ ਏਕੋ ਵੇਸ ਭੁਗਤ ਗਿਆਨ ਦਇਆ ਭੰਡਾਰਨ ਘਟਕਟ ਵਜ ਹੈ ਨਾਦ ਆਪ ਨਾਥ ਨਾਥੀ ਸਭ ਜਾ ਕੀ ਰਿੱਧ ਸਿੱਧ ਅਵਰਾ ਸਾਧ ਸੰਯੋਗ ਵਿਯੋਗ ਦੁਇਕਾਰ ਚਲਾਵੈ ਹੈ ਲਿਖੇ ਆਵੈ ਭਾਵਾ ਦੇਸ ਤਸਿਆ ਦੇ ਸਵਾਦ ਅਨੀਨ ਅਨਾਦ ਅਨਾਥ ਜੁਗ ਜੁਗ ਏਕ ਹੋਵੇ ਸੇ ਕੰਮ ਆਈ ਜੁਗਤ ਵਿਆਹੀ ਤਿੰਨ ਚੇਲੇ ਪ੍ਰਵਾਣਿਕ ਸੰਸਾਰਿਕ ਭੰਡਾਰੀ ਕਲਾਏ ਦੀ ਬਾਣ ਜੇਵ ਤਿਸ ਭਾਵੈ

ਆਸਣ ਲੋਏ ਲੋਏ ਭੰਡਾਰ ਜੋ ਛਪਾਇਆ ਉਸੋ ਏਕਾ ਵਾਰ ਕਰ ਕਰ ਵੇਖੈ ਸਿਰਜਣਹਾਰ ਨਾਨਕ ਸੱਚੇ ਕੀ ਸਾਚੀ ਕਾਰ ਆਦੇਸ ਤਸਿਆ ਦੇ ਸਾਧਨ ਨੀਲਾ ਨਾਦ ਨਾਥ ਜੁਗ ਜੁਗ ਏਕੋ ਵੇਸ ਇੱਕ ਦੂਜੀ ਬਹੁ ਲੱਖ ਹੋਹਿ ਲੱਖ ਵਹਿ ਲੱਖ ਵੀਸ ਲੱਖ ਲੱਖ ਗੇੜਾ ਆਖੀ ਅਹ ਏਕ ਨਾਮ ਜਗਦੀਸ ਏਤਰਾ ਹਿ ਪਤ ਪਵਣੀਆਂ ਚੜੀਏ ਹੋਏ ਇੱਕੀਸ ਸੁਣ ਗੱਲਾਂ ਆਕਾਸ਼ ਕੀ ਕੀਟਾ ਈ ਰੀਸ ਨਾਨਕ ਨਦਰੀ ਪਾਈਐ

ਮਨ ਸੋਰ ਜੋਰ ਨਾ ਸੁਰਤੀ ਗਿਆਨ ਵਿਚਾਰ ਜੋਰ ਨਾ ਜੁਗਤੀ ਛੁਟੈ ਸੰਸਾਰ ਜਿਸ ਹੱਥ ਜੋਰ ਕਰ ਵੇਖੈ ਸੋਏ ਨਾਨਕ ਉੱਤਮ ਨੀਚ ਨਾ ਕੋਏ ਰਾਤੀ ਰੁੱਤੀ ਥਿੱਤੀ ਵਾਰ ਪਵਨ ਪਾਣੀ ਅਗਨੀ ਪਾਤਾਲ ਤਸ ਵਿੱਚ ਧਰਤੀ ਥਾਪ ਰੱਖੀ

ਤਥੈ ਸੋਨ। ਪੰਚ ਪ੍ਰਵਾਨ ਨਦਰੀ ਕਰਮ ਪਵੈ ਨਿਸਾਨ, ਕਚ ਪਕਾਏ ਉਥੈ ਪਾਏ, ਨਾਨਕ ਗਇਆ ਜਾਪੈ ਜਾਏ। ਧਰਮ ਖੰਡ ਕਾਉ ਇਹੋ ਧਰਮ, ਗਿਆਨ ਖੰਡ ਕਾਉ ਆਖੋ ਕਰਮ, ਕੇਤੇ ਪਵਨ ਪਾਣੀ ਵੈ ਸੰਤਰ, ਕੇਤੇ ਕਾਨ ਮਹੇਸ਼, ਕੇਤੇ ਵਰਮੇ ਘਾਟ ਘੜੀਆ ਹੈ, ਰੂਪ ਰੰਗ ਕੇ ਵੇਸ ਕੇਤੀ ਆ ਕਰਮ, ਭੂਮੀ ਮੇਰ ਕੇਤੇ ਕੇਤੇ ਧੂ ਉਪਦੇਸ਼, ਕੇਤੇ ਇੰਦ ਚੰਦ ਸੂਰ, ਕੇਤੇ ਕੇਤੇ ਮੰਡਲ ਦੇਸ, ਕੇਤੇ ਸਿੱਧ ਬੁੱਧ ਨਾਥ, ਕੇਤੇ ਕੇਤੇ ਦੇਵੀ ਵੇਸ, ਕੇਤੇ ਦੇਵਦਾਨ ਮੁਨ, ਕੇਤੇ ਕੇਤੇ ਰਤਨ ਸਮੁੰਦ, ਕੇਤੀਆ ਖਾਣੀ, ਕੇਤੀਆ ਬਾਣੀ, ਕੇਤੇ ਪਾਤ ਨਿਰਿੰਦਰ, ਕੇਤੀਆ ਸੁਰਤੀ ਸੇਵਕ, ਕੇਤੇ ਨਾਨਕ ਅੰਤ ਨਾਂਤ, ਗਿਆਨ ਖੰਡ ਮੈਂ ਗਿਆਨ ਪ੍ਰਚੰਡ, ਤਥੈ ਨਾਥ ਵਿਨੋਦ ਕੋਟ ਆਨੰਦ, ਸਰਮ ਖੰਡ ਕੀ ਬਾਣੀ ਰੂਪ, ਤਥੈ ਘਾਟ ਘੜੀਏ ਬਹੁਤ ਅਨੂਪ, ਤਾਕੀਆਂ ਗੱਲਾਂ ਕਥੀਆਂ ਨਾ ਜਾਹਿ, ਜੇ ਕੋ ਕਹਿ ਪਿਛੈ ਪਛਤਾਏ, ਤਿਥੈ ਘੜੀਐ ਸੁਰਤ ਮਤ ਮਨ ਬੁੱਧ, ਤਿਥੈ ਘੜੀਐ ਸੁਰਾ ਸਦਾ ਕੀ ਸੁਧ, ਕਰਮ ਖੰਡ ਕੀ ਬਾਣੀ ਜੋਰ, ਤਿਥੈ ਹੋਰ ਨਾ ਕੋਈ ਹੋਰ, ਤਿਥੈ ਜੋਧ ਮਹਾਂਬਲ ਸੂਰ, ਤਿਨ ਮਹਿ ਰਾਮ ਰਹਿਆ ਭਰਪੂਰ, ਤਿਥੈ ਸੀਤੋ ਸੀਤਾ ਮਹਿਮਾ ਮਾਹਿ, ਤਾ ਕੇ ਰੂਪ ਨਾ ਕਥਨੇ ਜਾਹਿ, ਨਾ ਉਹਿਮਰਹਿ ਨਾ ਠਾਗੇ ਜਾਹਿ, ਜਿਨ ਕੈ ਰਾਮ ਬਸੈ ਮਨ ਮਾਹਿ, ਤਿਥੈ ਭਗਤ ਵਸਹਿ ਕੇ ਲੋ, ਕਰਹਿ ਨੰਦ ਸੱਚਾ ਮਨ ਸੋਈ, ਸਚਖੰਡ ਵਸੈ ਨਿਰੰਕਾਰ, ਕਰ ਕਰ ਵੇਖੈ ਨਰ ਨਿਹਾਲ, ਤਿਥੈ ਖੰਡ ਮੰਡਲ ਵਰ ਭੰਡੇ ਕੋ ਕਥਾਇ, ਤੈ ਅੰਤ ਨਾ ਤਿਥੈ ਲੋ ਆਕਾਰ, ਜਿਵ ਜਿਵ ਹੁਕਮ ਤਿਵੈ ਤਿਵਕਾਰ, ਵੇਖੈ ਵਿਖਸੈ ਕਰ ਵਿਚਾਰ, ਨਾਨਕ ਕਥਨਾ ਕਰੜਾ ਸਾਰ, ਜਤ ਪਾਹਾਰਾ ਧੀਰਜ ਸੁਨਿਆਰ, ਹਿਰਣ ਮਤ ਵੀਦ ਹਥਿਆਰ, ਭਉ ਹਲਾਗਨ ਤਪ ਤਾਉ, ਭਾਂਡਾ ਭਾਉ ਅੰਮ੍ਰਿਤ ਤਿਤ ਢਾਲ, ਘੜੀਐ ਸਬਦ ਸੱਚੀ ਟਕਸਾਲ, ਜਿਨ ਕਉ ਨਦਰ ਕਰਨ ਤਿਨ ਕਾਰ, ਨਾਨਕ ਨਦਰੀ ਨਦਰ ਨਿਹਾਲ। ਸਲੋਕ ਪਵਨ ਗੁਰੂ ਪਾਣੀ ਪਿਤਾ, ਮਾਤਾ ਧਰਤ ਮਹਤ, ਦਿਵਸ ਰਾਤ ਦੋਏ ਦਾਈ ਦਾਇਆ, ਖੇਲੈ ਸਗਲ ਜਗਤ, ਚੰਗੀਆਂ ਆਈਆਂ ਬੁਰੀਆਂ ਆਈਆਂ, ਵਾਚੈ ਧਰਮ ਹਦੂਰ, ਕਰਮੀ ਆਪੋ ਆਪਣੀ, ਕੇ ਨੇੜੈ ਕੇ ਦੂਰ, ਜਿਨੀ ਨਾਮ ਧਿਆਇਆ, ਗਏ ਮਸਕਤ ਕਾਲ, ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ, ਜਿਨੀ ਨਾਮ ਧਿਆਇਆ, ਗਏ ਮਸਕਤ ਕਾਲ, ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ। ਸਤਨਾਮ ਸ਼੍ਰੀ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ ਸਾਹਿਬ ਜੀ, ਗੁਰੂ ਗਰੀਬ ਨਿਵਾਜ, ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਹੈ ਜਾਪ, ਸ਼੍ਰੀ ਮੁਖ ਵਾਕ ਪਾਤਸ਼ਾਹੀ ਦਸਵੀਂ ਛਪਾਏ ਸ਼ੰਤਵੈ ਪ੍ਰਸਾਦ, ਚੱਕਰ ਚਿਹਨ ਅਰ ਬਰਨ ਜਾ ਤਰਪਾਤ ਨਾਹਿਨ ਜੇ, ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨਾ ਸਕਤ ਕੇ, ਅਚਲ ਮੂਰਤਨ ਭਾਉ ਪ੍ਰਕਾਸ਼, ਸਮੇਂ ਤੋਜ ਕਹਿ ਜੈ ਕੋਟ ਇੰਦਰ ਇੰਦਰਾਣ, ਸਾਹ ਸਾਹਿ ਸਾਹਣ ਗਣਿਜੈ ਤ੍ਰੇ ਭਵਨ ਮੀਪ, ਸੁਰ ਮਰ ਅਸੁਰ ਨੇਤ ਨੇਤ ਮੰਤਰਣ ਕਹਿ ਤੁ, ਸਰਵਨਾਮ ਕਥੈ ਕਵਨ ਕਰਮ ਨਾਮ, ਵਰਨਤ ਸੁਮਤ ਭੁਜੰਗ ਪਰਿਆਤ ਛੰਦ, ਨਮਸਤਵੰ ਅਕਾਲੇ, ਨਮਸਤਵੰ ਕਿਰਪਾਲੇ, ਨਮਸਤਾਂ ਰੂਪੇ, ਨਮਸਤਾਂ ਰੂਪੇ, ਨਮਸਤਾਂ ਭੇਖੇ, ਨਮਸਤਾਂ ਅਲੇਖੇ, ਨਮਸਤੰ ਅਕਾਲੇ, ਨਮਸਤੰ ਅਜਾਏ, ਨਮਸਤਾਂ ਗੰਜੇ, ਨਮਸਤਾਂ ਭੰਜੇ, ਨਮਸਤਾਂ ਨਾਮੇ, ਨਮਸਤਾਂ ਅਠਾਮੇ, ਨਮਸਤਾਂ ਕਰਮ, ਨਮਸਤਾਂ ਧਰਮ, ਨਮਸਤਾਂ ਨਾਮ, ਨਮਸਤਾਂ ਧਾਮ, ਨਮਸਤਾਂ ਜੀਤੇ, ਨਮਸਤਾਂ ਪੀਤੇ, ਨਮਸਤਾਂ ਬਾਹੇ, ਨਮਸਤਾਂ ਢਾਹੇ, ਨਮਸਤਾਂ ਨੀਲੇ, ਨਮਸਤਾਂ ਨਾਦੇ, ਨਮਸਤਾਂ ਛੇਦੇ, ਨਮਸਤਾਂ ਗਾਦੇ,
नमस्ता गंजे नमस्ता भंजे नमस्ता उदारे नमस्ता पारे नमस्ता सोएक नमस्ता अनेक नमस्ता भूते नमस्ता जूपे नमस्ता नरकर्मे नमस्ता नरभरमे नमस्ता नरदेसे नमस्ता नरपेसे नमस्ता नरनामे नमस्ता नरकामे नमस्तं नृताते नमस्तं नृकाते नमस्तं नृतूते नमस्तं भूते नमस्तं लोके नमस्तं शोके नमस्तं नृतापे नमस्तं थापे नमस्तं त्रिमाने नमस्तं निदाने नमस्तं गाहे नमस्तं बाहे नमस्तं त्रिवर्गे नमस्तं सर्गे नमस्तं प्रभोगे नमस्तं सजोगे नमस्तं रंगे नमस्तं अपंगे नमस्तं गम्ये नमस्तस्त्रमे नमस्तं दिरात्रे नमस्तं निरात्रे नमस्तं अजाते नमस्तं अपाते नमस्तं अम नमस्तं अमजवे नमस्तस्तजवे आदेशं आदेशे नमस्तं अपेसे नमस्तं नृतामे नमस्तं निर्वामे नमो सर्वकाले नमो सर्वदयाले नमो सर्वरूपे नमो सर्वभूपे नमो सर्वखापे नमो सर्वथापे नमो सर्वकाले नमो सर्वपाले नमस्तस्तदयाले नमस्तं वाहिगुरु जी नमस्तस्त देवाय नमस्तं अपेवाय नमस्तं जन्मे नमस्तं शोभनमे नमो सर्वगौणे नमो सर्वभावने नमो सर्वरंगे नमो सर्वभंगे नमो कालकाले नमो नमस्तस्त दयाले नमस्तं अमरणे नमस्तं अमरणे नमस्तं निरारं नमस्तं कृतारं नमो सर्वतन्दे नमोस्त अबन्दे नमस्तं नरसाक्य नमस्तं निर्वाक्य नमस्तं रहीमे नमस्तं क्रीमे नमस्तं अनन्ते नमस्तं महन्ते नमस्तस्त्राग्य नमस्तं सुहागे नमो सर्वसुखं नमो सर्वपोखं नमो सर्वकर्ता नमो सर्वहर्ता नमो योग योगे नमो भोग भोगे नमो सर्वदयाले नमो सर्वपाले।

ਸਰਦਾਰ ਸਰਬ ਪਾਲਕ ਸਰਬ ਕਾਲਕ ਸਰਬ ਕੂਪਨ ਕਾਲ ਜਤਰ ਤਤਰ ਬਿਰਾਜ ਹੀ ਅਬਦੂਤ ਰੂਪ ਰਸਾਲ ਨਾਮ ਠਾਮ ਨਾ ਜਾਤ ਜਾ ਕਰ ਰੂਪ ਰੰਗ ਨਾ ਰੇ ਖਾਦ ਪੁਰਖ ਉਦਾਰ ਮੂਰਤ ਅਜੋਨ ਆਦਿ ਸੇਖ ਦੇ ਸੌਰ ਨਾ ਭੇਸ ਜਾ ਕਰ ਰੂਪ ਰੇਖ ਨਾ ਰਾਗ ਜਤਰ ਤਤਰ ਦਿਸਾ ਵਿਸਾ ਵਿ ਫੈਲਿਓ ਅਨੁਰਾਗ ਨਾਮ ਕਾਮ ਵਿਹੀਨ ਪੇਖਤ ਨਾ ਮੁਨਹ ਜਾ ਹੇ ਸਰਬ ਮਾਨ ਸਰਬਤਰ ਮਾਨ ਸਦੈ ਮਾਤ ਤਾਹੇ ਏਕ ਮੂਰਤ ਅਨੇਕ ਦਰਸ਼ਨ ਕੀ ਰੂਪ ਅਨੇਕ ਖੇਲ ਖੇਲ ਅਖੇਲ ਖੇਲਣ ਅੰਤ ਕੋ ਫਿਰ ਏਕ ਦੇ ਭੇਵ ਨਾ ਜਾ ਨਹੀਂ ਜੇ ਵੇਦ ਔਰ ਕਤੇਵ ਰੂਪ ਰੰਗ ਨਵ ਜਾਤ ਪਾਸ ਹੋ ਜਾ ਨਹੀਂ ਕਿਸ ਜੇ ਪਤਾਤ ਮਾਤ ਨਾ ਜਾਤ ਜਾ ਕਰ ਜਨਮ ਮਨ ਬਹੀਨ ਚੱਕਰ ਬੱਕਰ ਫਿਰੈ ਚਤਰ ਚਕਮਾ ਨਹੀਂ ਪੁਰਤੀਨ ਲੋਕ ਚੌਦ ਹੈ ਕਿ ਬਿਖੈ ਜਗ ਜਾਪੈ ਜੇ ਜਾਪ ਆਦਿ ਦੇਵ ਅਨਾਦ ਮੂਰਤ ਥਾਪਿਓ ਸਭੈ ਜੇ ਥਾਪ ਪਰਮ ਰੂਪ ਪੁਨੀਤ ਮੂਰਤ ਪੂਰਨ ਪੁਰਖ ਅਪਾਰ ਸਰਬ ਬਿਸਵ ਰਚਿਓ ਸੁਯਮ ਪਵਗਣ ਭੰਜਨ ਹਾਰ ਕਾਲਹੀਨ ਕਲਾ ਸੰਯੁਕਤ ਅਕਾਲ ਪੁਰਖ ਦੇਸ ਧਰਮ ਧਾਮ ਸੁ ਭਰਮ ਰਹਿਤ ਭੂਤ ਲਖ ਭੇ ਸੰਗ ਰਾਗ ਨਰੰਗ ਜਾ ਕੈ ਜਾਤ ਪਾਤ ਨਾਮ ਗਰਭ ਗੰਜਨ ਦੁਸ਼ਟ ਭੰਜਨ ਮੁਕਤਦਾਇਕ ਕਾਮ ਆਪ ਰੂਪ ਅਮੀਕ ਅਨੁਸਤ ਏਕ ਪੁਰਖ ਅਵਧੂਤ ਗਰਭ ਗੰਜਨ ਸਰ ਭੰਜਨ ਆਦਿ ਰੂਪ ਅਸੂਤ ਅੰਗਹੀਨ ਅਭੰਗ ਅਨਾਤਮ ਏਕ ਪੁਰਖ ਅਪਾਰ ਸਰਵ ਲਾਇਕ ਸਰਵ ਕਾਇਕ ਸਰਵ ਕੋ ਪ੍ਰਤਿਪਾਰ ਸਰਬ ਗੰਤਾ ਸਰਬ ਹੰਤਾ ਸਰਬ ਤੇਨ ਭੇਖ ਸਰਬ ਸ਼ਾਸਤਰ ਨ ਜਾਣਹੀ ਜੇ ਰੂਪ ਰੰਗ ਰੇਖ ਪਰਮ ਵੇਦ ਪੁਰਾਣ ਜਾ ਕਹਿ ਨਿਤ ਭਗਤ ਨਿਤ ਕੋਟ ਸਿਮ੍ਰਿਤ ਪੁਰਾਣ ਸ਼ਾਸਤ੍ਰ ਨ ਆਵਹੀ ਬਹੁਹ ਚਿਤ ਮਦ ਭਾਰ ਛੰਦ ਤਵੈ ਪ੍ਰਸਾਦ ਗੁਣ ਗਨ ਉਦਾਰ ਮਹਿਮਾ ਪਾਰ ਅਸਨ ਅਭੰਗ ਉਪਮਾਨ ਅੰਗਨ ਭੋ ਪ੍ਰਕਾਸ਼ ਨਿਧਨ ਅਨਾਸ ਆਜਾਨ ਬਾਹੁ ਸਾਹਨ ਸਾਹੁ ਰਾਜਾਨ ਰਾਜਪਾਨ ਭਾਨ ਦੇਵਾਨ ਦੇਵ ਉਪਮਾ ਮਹਾਨ ਇੰਦਰਾਨੰਦਰ ਬਾਲਾਨ ਬਾਲ ਰੰਕਾਨ ਰੰਗ ਕਾਲਾਨ ਕਾਲ ਭੂਤ ਅੰਗਿਆ ਭਾ ਭੰਗਤ ਮਿਤ ਅਪਾਰ ਗੁਣਗਨ ਉਦਾਰ ਮੁਨਗਨ ਪ੍ਰਣਾਮ ਨਿਰਭੈ ਨਿਕਾਮ ਮਤ ਦੁੱਤ ਪ੍ਰਚੰਡ ਮਿਤ ਗਤਿ ਅਖੰਡ ਆਲਿਸ਼ਯ ਕਰਮ ਅਦ੍ਰਿਸ਼ਯ ਧਰਮ ਸਰਬੰ ਪ੍ਰਣਾਢਿਆ ਅਨਡੰਡ ਵਾਢਿਆ ਚਾਚਰੀ ਛੰਦ ਤਵੈ ਪ੍ਰਸਾਦਿ

ਚਤੁਰ ਚੱਕਰ ਕਰਤਾ ਚਤੁਰ ਚੱਕਰ ਹਰਤਾ ਚਤੁਰ ਚੱਕਰ ਦਾਨੇ ਚਤੁਰ ਚੱਕਰ ਜਾਨੇ ਚਤੁਰ ਚੱਕਰ ਵਰਤੀ ਚਤੁਰ ਚੱਕਰ ਭਰਤੀ ਚਤੁਰ ਚੱਕਰ ਪਾਲੇ ਚਤੁਰ ਚੱਕਰ ਕਾਲੇ ਚਤੁਰ ਚੱਕਰ ਪਾਸੇ ਚਤੁਰ ਚੱਕਰ ਵਾਸੇ ਚਤੁਰ ਚੱਕਰ ਮਾਨੀਆ ਚਤੁਰ ਚੱਕਰ ਦਾਨੀਆ ਚਾਚਰੀ ਛੰਦ ਨ ਸਤ੍ਰੈ ਨ ਮਿੱਤ੍ਰੈ ਨ ਭਰਮੰ ਨ ਪਿਤ੍ਰੈ ਨ ਕਰਮੰ ਨ ਕਾਇ ਅਜਨਮੰ ਅਜਾਇ ਨ ਚਿੱਤ੍ਰੈ ਨ ਮਿੱਤ੍ਰੈ ਪ੍ਰੇਹ ਪਵਿੱਤ੍ਰੈ ਪ੍ਰਥੀ ਸਹਿਜੀ ਸਹਿ ਦ੍ਰਿਸੈ ਕ੍ਰਿਸੈ ਭਗਵਤੀ ਸੰਤੁਐ ਪ੍ਰਸਾਦ ਕਹਤੇ ਕਿਆ ਸ਼ਿਜ ਦੇਸੇ ਕਿਆ ਭਿਜ ਭੇਸੈ ਕਿਆ ਗੰਜ ਕਰਮੈ ਕਿਆ ਭੰਜ ਭਰਮੈ ਕਿਆ ਭਿਜ ਲੋਕੈ ਕਿਆ ਦਿਤ ਸੋਕੈ ਕਿ ਅਵਧੂਤ ਵਰਨੈ ਕਿ ਵਿਭੂਤ ਕਰਨੈ ਕਿ ਰਾਜਮ ਪ੍ਰਵਾਹਿ ਕਿ ਧਰਮ ਪੁਜਾਹਿ ਕਿਆ ਅਸੋਕ ਵਰਨੈ ਕਿ ਸਰਬਾ ਭਰਨੈ ਕਿ ਜਗਤੰ ਕ੍ਰਿਤੀ ਹੈ ਕਿ ਸ਼ਤਰੰਗ ਛਤਨੀ ਕਿ ਬ੍ਰਹਮੰ ਸਰੂਪ ਹੈ ਕਿ ਅਨਭਉ ਰੂਪ ਹੈ ਕਿ ਆਦਾ ਦੇਵ ਹੈ ਕਿ ਆਪ ਅਭੇਵ ਹੈ ਕਿ ਚਿਤਰੰਭੀਨ ਹੈ ਕਿ ਕੈਦੀਨ ਹੈ ਕਹਿ ਰੋਜੀ ਰਜਾ ਕੇ ਰਹੀ ਮੇਰੇ ਹੱਕ ਹੈ ਕਿ ਪਾਕ ਬੇਐਬ ਹੈ ਕਿ ਗੈਬ ਲੁ ਗੈਬ ਹੈ ਕਿ ਅਹੁਲ ਗੁਨਾਹ ਹੈ ਕਿ ਸ਼ਾਹ ਅਨਸ਼ਾਹ ਹੈ ਕਿ ਕਾਰਨ ਪੁਨਿੰਦ ਹੈ ਕਿ ਰੋਜੀ ਦਿਹੰਦ ਹੈ ਕਿ ਰਾਜ ਕਰਹੀਮ ਹੈ ਕਿ ਕਰਮੰ ਕਰੀਮ ਹੈ ਕਿ ਸਰਬੰ ਕਲੀ ਹੈ ਕਿ ਸਰਬੰ ਦਲੀ ਹੈ ਕਿ ਸਰਵਤਰ ਮਾਨੀ ਹੈ ਕਿ ਸਰਵਤਰ ਦਾਨੀ ਹੈ ਕਹਿ ਸਰਵਤਰ ਗਾਉਣ ਹੈ ਕਿ ਸਰਵਤਰ ਭਾਵਨ ਹੈ ਕਿ ਸਰਵਤਰ ਦੇਸ ਹੈ ਕਿ ਸਰਵਤਰ ਭੇਸ ਹੈ ਕਿ ਸਰਵਤਰ ਰਾਜ ਹੈ ਕਿ ਸਰਵਤਰ ਸਾਜ ਹੈ ਕਿ ਸਰਵਤਰ ਦੀਨ ਹੈ ਕਿ ਸਰਵਤਰ ਲੀਨ ਹੈ ਕਿ ਸਰਵਤਰ ਜਾ ਹੁਕ ਸਰਵਤਰ ਭਾ ਹੁਕ ਸਰਵਤਰ ਦੇਸ ਹੈ ਕਿ ਸਰਵਤਰ ਭੇਸ ਹੈ ਕਿ ਸਰਵਤਰ ਕਾਲ ਹੈ ਕਿ ਸਰਵਤਰ ਪਾਲ ਹੈ ਕੇ ਸਰਵਤਰ ਹੰਤਾ ਸਰਵਤਰ ਗੰਤਾ ਕੇ ਸਰਵਤਰ ਭੇਖੀ ਕੇ ਸਰਵਤਰ ਭੇਖੀ ਕੇ ਸਰਵਤਰ ਕਾਜ ਹੈ ਕਿ ਸਰਵਤਰ ਰਾਜ ਹੈ ਕਿ ਸਰਵਤਰ ਸੁਖ ਹੈ ਕਿ ਸਰਵਤਰ ਭੁੱਖ ਹੈ ਕਿ ਸਰਵਤਰ ਤ੍ਰਾਣ ਹੈ ਕਿ ਸਰਵਤਰ ਪ੍ਰਾਣ ਹੈ ਕਿ ਸਰਵਤਰ ਦਿਸ ਹੈ ਕਿ ਸਰਵਤਰ ਭੇਸ ਹੈ ਕਿ ਸਰਵਤਰ ਮਾਨੀਆ ਸਦੈਵ ਪ੍ਰਧਾਨੀ ਹੈ ਇੱਕ ਸਰਵਤਰ ਜਾਪੀ ਹੈ ਇੱਕ ਸਰਵਤਰ ਥਾਪੀ ਹੈ ਇੱਕ ਸਰਵਤਰ ਭਾਨ ਹੈ ਇੱਕ ਸਰਵਤਰ ਮਨ ਹੈ ਇੱਕ ਸਰਵਤਰ ਇੰਦਰ ਹੈ ਇੱਕ ਸਰਵਤਰ ਚੰਦਰ ਹੈ ਇੱਕ ਸਰਵੰਕਲੀ ਮੇ ਕੇ ਪਰਮੁਖ ਫਹੀ ਮੇ ਕੇ ਆਕਲ ਅਲਾਮ ਹੈ ਕਿ ਸਾਹਿਬ ਕਲਾਮ ਹੈ ਕਿ ਹੁਸਨ ਵਜੂ ਹੈ ਤਮਾਮ ਮੁਲ ਰਜੂ ਹੈ ਹਮੇ ਸੁਲਸਲਾਮ ਸਲੀ ਖਤਮੋ ਦਾਮ ਗਨੀ ਮੁਲ ਸ਼ਿਕਸਤ ਹੈ ਗਰੀਬ ਉਲ ਪਰਸਤ ਹੈ ਬਿਲੰਦ ਉਲ ਮਕਾਨ ਹੈ ਜਮੀਨ ਉਲ ਜਮਾਨ ਹੈ ਤਮੀਜ ਉਲ ਤਮਾਮ ਹੈ ਰਜੂ ਉਲ ਨਿਦਾਨ ਹੈ ਹਰੀਫ ਉਲ ਅਜ਼ੀਮ ਮੇਰੇ ਜਾਇਕ ਯਕੀਨ ਹੈ ਅਨੇਕ ਕੁਲ ਤਰੰਗ ਹੈ ਅਭੇਦ ਹੈ ਅਭੰਗ ਹੈ ਅਜੀਜ ਉਲ ਨਿਵਾਸ ਹੈ ਗਨੀ ਮੁਲ ਖਿਰਾਜ ਹੈ ਨਿਰੁਕਤ ਸਰੂਪ ਹੈ ਪ੍ਰਮੁਕਤ ਬਿਭੂਤ ਹੈ ਪ੍ਰਭੁਕਤ ਪ੍ਰਵਾਹ ਹੈ ਸੁਜੁਗਤ ਸੁਧਾ ਹੈ ਸਦੈਵ ਸਰੂਪ ਹੈ ਅਭੇਦੀ ਅਨੂਪ ਹੈ ਸਮਸਤੋ ਪਰਾਜ ਹੈ ਸਦਾ ਸਰਵਸਾਜ ਹੈ ਸਮਸਤ ਸਲਾਮ ਹੈ ਸਦੈ ਵਲੈ ਅਕਾਮ ਹੈ ਨਿਰਬਾਧ ਸਰੂਪ ਹੈ ਅਗਾਧ ਹੈ ਅਨੂਪ ਹੈ ਓਂ ਆਦਿ ਰੂਪ ਹੈ ਅਨਾਦ ਸਰੂਪ ਹੈ ਅਨੰਗੀ ਅਨਾਮੇ ਤ੍ਰਿਭੰਗੀ ਤ੍ਰਿਕਾਮੇ ਤ੍ਰਿਵਰਗਮ ਤ੍ਰਿਬਾਧੇ ਅਗੰਧੇ ਅਗਾਧੇ ਸੁਭੰ ਸਰਵ ਭਾਗੇ ਸੁ ਸਰਬਾ ਅਨੁਰਾਗੇ ਸੁ ਸਰਬਾ ਅਨੁਰਾਗੈ ਤ੍ਰਿਭੁਗਤ ਸਰੂਪ ਹੈ ਅਛਿਜ ਹੈ ਛੂਤ ਹੈ ਕਿ ਨਰਕਮ ਪ੍ਰਣਾਸ ਹੈ ਕਿ ਨਰਕਮ ਪ੍ਰਣਾਸ ਹੈ ਪ੍ਰਥਿਉਲ ਪ੍ਰਵਾਸ ਹੈ ਨਿਰੁਕਤ ਪ੍ਰਵਾਹ ਹੈ ਸਦੈਵ ਸਦਾ ਹੈ ਵਿਭੁਗਤ ਸਰੂਪ ਹੈ ਪ੍ਰਯੁਕਤ ਅਨੂਪ ਹੈ ਨਿਰੁਕਤ ਸਰੂਪ ਹੈ ਪ੍ਰਯੁਗਤ ਅਨੂਪ ਹੈ ਚਾਚਰੀ ਛੰਦ

ਚਰ ਪ੍ਰਛੰਦ ਤੈ ਪ੍ਰਸਾਦ ਸਰਵੰ ਹੰਤਾ ਸਰਵੰ ਗੰਤਾ ਸਰਵੰ ਖਿਆਤਾ ਸਰਵੰ ਗਿਆਤਾ ਸਰਵੰ ਹਰਤਾ ਸਰਵੰ ਕਰਤਾ ਸਰਵੰ ਪ੍ਰਾਣ ਸਰਵੰ ਪ੍ਰਾਣ ਸਰਵੰ ਕਰਮ ਸਰਵੰ ਧਰਮ ਸਰਵੰ ਯੁਕਤਾ।

ਇੱਕ ਓਅੰਕਾਰ ਸਤਿਗੁਰ ਪ੍ਰਸਾਦ ਪਾਤਸ਼ਾਹੀ ਦਸਵੀਂ ਤੁਐ ਪ੍ਰਸਾਦ ਸੋਈਏ ਸਰਾਵ ਸੁਧ ਸਮੂਹ ਸਿਧਾਨ ਕੇ ਦੇਖ ਫਿਰਿਓ ਕਰ ਜੋਗ ਜਤੀ ਕੈ ਸੂਰ ਸੁਰਾਰਦਨ ਸੁਧ ਸੁਧਾਧਕ ਸੰਤ ਸਮੂਹ ਅਨੇਕ ਮਤੀ ਕੇ ਸਾਰੇ ਹੀ ਦੇਸ ਕੋ ਦੇਖ ਰਹੇ ਮਤ ਕੋ ਨ ਦੇਖੀਅਤ ਪ੍ਰਾਨ ਪਤੀ ਕੇ ਸ਼੍ਰੀ ਭਗਵਾਨ ਕੀ ਭਾਇ ਕਿਰਪਾ ਹੂੰ ਤੇ ਏਕ ਰਤੀ ਮੈਨੂੰ ਏਕ ਰਤੀ ਕੈ ਮਾਤੇ ਮਤੰਗ ਜਰੇ ਜਰਸੰਗ ਅਨੂਪ ਤੰਗ ਸੁਰੰਗ ਸਵਾਰੇ ਕੋਟ ਤੁਰੰਗ ਪੁਰੰਗ ਸੇ ਕੂਦ ਪਾਉਣ ਕੇ ਗਾਉਣ ਕੋ ਜਾਤ ਨਿਵਾਰੇ ਭਾਰੀ ਭੁਜਾਨ ਕੇ ਭੂ ਭਲੀ ਬਿਨਿਆਪ ਤਸੀਸ ਨਾ ਜਾਤ ਵਿਚਾਰੇ ਏਤੇ ਭੈ ਤੋ ਕਹਾ ਪੈ ਭੂਪਤ ਅੰਤ ਕਹੋ ਨੰਗ ਹੀ ਪਾਏ ਪਧਾਰੇ ਜੀਤ ਫਿਰੈ ਸਭ ਦੇਸ ਦਸਾਨ ਕੋ ਬਾਜਤ ਢੋਲ ਮਿਰਦੰਗ ਨਗਾਰੇ ਗੁੰਜਟ ਗੂੜ ਗੁੰਜਤ ਗੂੜ ਗਜਾਰ ਕੇ ਸੁੰਦਰ ਹਿੰਸਤੀ ਹੈ ਰਾਜਾ ਜਾਰੇ ਭੂਤ ਭਵਿੱਖ ਭਵਾਨ ਕੇ ਭੂਪਤ ਕੌਣ ਗਣੇ ਨਹੀਂ ਜਾਤ ਨੇ ਬੇਚਾਰੇ ਸ਼੍ਰੀ ਪਤ ਸ਼੍ਰੀ ਭਗਵਾਨ

ਕੇ ਤੋੜਨ ਹਾਰ ਸੋ ਬਤ ਨਹੀਂ ਚੱਕ ਚਾਰ ਲਵਈਆ ਸਾਹਿਬ ਸ੍ਰੀ ਸਭ ਕੋ ਸਿਰਨਾਇਕ ਜਾਚਕ ਅਨੇਕ ਸੋ ਏਕ ਦੇਵਈਆ ਦਾਨ ਵਦੇਫ ਨਿੰਦਨ ਸਾਚਰ ਭੂਤ ਭਵਿੱਖ ਭਵਾਨ ਜਪੈਂਗੀ ਜੀਵ ਜਿਤੇ ਜਲ ਮੈਂ ਥਲ ਮੈਂ ਪਲ ਹੀ ਪਲ ਮੈਂ ਸਭ ਥਾਪ ਥਪੈਂਗੇ ਪਨ ਪਰਤਾਪਨ ਬਾੜ ਜੈਤ ਧੁਨ ਪਾਪਨ ਕੇ ਬਪਨ ਜਖ ਪੈਂਗੇ ਸਾਹ ਸਮੂਹ ਪ੍ਰਸੰਨ ਫਿਰੈ ਜਗ

ਕਾਲ ਪਾਏ ਬ੍ਰਹਮਾ ਅਵਤਰਾ, ਕਾਲ ਪਾਏ ਸਿਵਜੂ ਅਵਤਰਾ, ਕਾਲ ਪਾਏ ਕਰ ਵਿਸ਼ਨ ਪ੍ਰਕਾਸ਼ਾ, ਸਕਲ ਕਾਲ ਕਾ ਕੀਆ ਤਮਾਸਾ। ਜਮਨ ਕਾਲ ਜੋਗੀ ਸਿਵ ਕੀ ਉਹ ਬੇਦਰਾਜ ਬ੍ਰਹਮਾ ਜੁਥੀ, ਉਹ ਜਮਨ ਕਾਲ ਸਭ ਲੋਕ ਸਵਾਰਾ, ਨਮਸਕਾਰ ਹੈ ਤਾਹੇ ਹਮਾਰਾ। ਜਮਨ ਕਾਲ ਸਭ ਜਗ ਮਨਾਇਓ, ਦੇਵ ਦੈਤ ਜੱਛਨ ਉਪਜਾਇਓ, ਆਦ ਅੰਤ ਏਕੈ ਅਵਤਾਰਾ, ਸੋਈ ਗੁਰੂ ਸਮਝਿਓ ਹਮਾਰਾ। ਨਮਸਕਾਰ ਤਸੀਹੀ ਕੋ ਹਮਾਰੀ, ਸਗਲ ਪ੍ਰਜਾ ਜਿਨੀ ਆਪ ਸਵਾਰੀ, ਸਿਵਕਨ ਕੋ ਸਭ ਗੁਣ ਸੁਖ ਦੀਓ, ਸਤਰਨ ਕੋ ਪਲਮੋ ਬਤ ਕੀਓ, ਘਟ ਘਟ ਕੀ ਅੰਤਰ ਕੀ ਜਾਨ, ਭਲੇ ਬੁਰੇ ਕੀ ਪੀਰ ਪਛਾਂਤ, ਚੀਟੀ ਤੇ ਕੁੰਚਰੇ ਅਸਥੂਲਾ, ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ। ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ, ਸਾਧਨ ਕੇ ਸੁਖੀ ਏਕ ਏਕੀ ਪੀਰ ਪਛਾਨੈ, ਘਟ ਘਟ ਕੇ ਪਟ ਪਟ ਕੀ ਜਾਣੈ। ਜਬ ਯੁਧ ਕਰਖ ਕਰਾ ਕਰਤਾਰਾ, ਪ੍ਰਜਾ ਧਰ ਤਬ ਦੇਹ ਅਪਾਰਾ, ਜਬ ਅਕਰਖ ਕਰਤ ਹੋ ਕਬ ਹੂੰ, ਤੁਮ ਮੈਂ ਮਿਲਤ ਦੇਹ ਧਰ ਸਭ ਹੂੰ। ਜੇਤੇ ਬਦਨ ਸ੍ਰਿਸ਼ ਸਪਤ ਹਰਾਇ, ਆਪ ਆਪਣੀ ਬੂਝ ਉਚਾਰੇ, ਤੁਮ ਸਭ ਹੀ ਤੇ ਰਹਿਤ ਨਿਰਾਲਮ, ਜਾਂ ਵੇਦ ਭੇਦ ਅਰ ਆਲਮ। ਨਿਰੰਕਾਰ ਨਿਰਵਿਕਾਰ ਨਿਰਲੰਬ ਆਦਾ ਨੀਲਾ ਨਾਦ, ਅਸਮਤਾ ਕਾ ਮੂੜ ਉਚਾਰਤ ਭੇਦਾ।

ਸਾਰਾ ਕੇ ਬਿਦ ਸਜਾ ਪ੍ਰਥਮ ਸੰਸਾਰਾ ਇਕੈ ਰੂਪਾਂ ਨੂੰ ਸਰੂਪਾ ਰੰਗ ਭਇਓ ਰਾਵ ਕਹੀਂ ਭੂਪਾਂਡਜ ਜੇਰਜ ਸੇਤਜ ਕੀਨੀ ਉਤਪੁਜ ਖਾਨ ਬਹੁਰ ਰਚ ਦੀਨੀ ਕਹੂ ਫੂਲ ਰਾਜਾ ਹੋਇ ਬੈਠਾ ਕਹੂੰ ਸਿੰਮ ਭਇਓ ਸ਼ੰਕਰ ਕੈਠਾ ਸਿਗਰੀ ਸ੍ਰਿਸ਼ਟ ਦਿਖਾਏ ਅਚੰਭਵ ਆਜੂ ਆ ਸਰੂਪ ਸੁਜੰਭਵ ਆਬ ਰੱਛਾ ਮੇਰੀ ਤੁਮ ਕਰੋ ਸਿੱਖ ਉਬਾਰ ਅਸਿੱਖ ਸੰਵਰੋ ਦੁਸ਼ਟ ਜਿੱਤੇ ਉਠਵਤ ਉਤਪਾਤਾ ਸਕਲ ਮਲੇਸ਼ ਕਰੋਰਨ ਘਾਤਾ ਜੇ ਸਤੁਹਿ ਤਬ ਸਰਣੀ ਪਰੇ ਤਿਨਕੇ ਦੁਸ਼ਟ ਦੁਖਤ ਹੋਇ ਮਰੇ ਪੁਰਖ ਜਮਨ ਪਗ ਪਰੇ ਤੇ ਹਾਰੇ ਤਿਨਕੇ ਤੁਮ ਸੰਕਟ ਸਵਟਾਰੇ ਜੋ ਕਲ ਕੋ ਇੱਕ ਬਾਰ ਧਿਆ ਹੈ ਤਾਂ ਕਿ ਕਾਲ ਨਿਕਟ ਨਹੀਂ ਆ ਹੈ ਰੱਛਾ ਹੋਈ ਤਾਹੇ ਸਭ ਕਾਲਾ ਦੁਸ਼ਟ ਅਰੇ ਸੁਟਰੈ ਤਤਕਾਲਾ ਕਿਰਪਾ ਦ੍ਰਿਸ਼ਟਨ ਜਾਹੀ ਨੇ ਹਰਿ ਹੋ ਤਾ ਕਿ ਤਾਪ ਤਨਕ ਮੈਂ ਹਰਿ ਹੋ ਰਿਤ ਸਿਧ ਕਰਮੋ ਸਭ ਹੋਈ ਦੁਸ਼ਟ ਸ਼ਾਹ ਸ਼ਵੈ ਸਕੈ ਨਾ ਕੋਈ ਇਕ ਵਾਰ ਜੰਤ ਮੈਂ ਸੰਭਾਰਾ ਕਾਲ ਫਾਸ ਤੇ ਤਾਹੇ ਉਬਾਰਾ ਜਿਨ ਨਰ ਨਾਮ ਤੇ ਹਾਰੋ ਕਹਾ ਦਾਰਿਦ ਦੁਸ਼ਟ ਦੁਖ ਤੇ ਰਹਾ

ਸੱਚ ਸਾਹਿਬਾ ਕਿਆ ਨਾਹੀ ਘਰ ਤੇਰਾ, ਘਰ ਤਾਂ ਤੇਰਾ ਸਭ ਕੁਛ ਹੈ ਜਿਸ ਦੇ ਹੀ ਸੁਪਾਵੇ। ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ, ਨਾਮ ਜਿਨ ਕੈ ਮਨ ਵਸਿਆ ਵਾਜੇ ਸਭ ਹਨੇਰੇ ਕਹੇ ਨਾਨਕ ਸੱਚੇ ਸਾਹਿਬ ਕਿਆ ਨਾਹੀ ਘਰ ਤੇਰਾ। ਸਾਚਾ ਨਾਮ ਮੇਰਾ ਆਧਾਰੋ, ਸੱਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ ਕਰ ਸ਼ਾਂਤ ਸੁਖ ਮਨਾਏ ਵਸਿਆ। ਜਿਨ ਇੱਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿੱਟੋ, ਜਿਸ ਦੀਆਂ ਵਡਿਆਈਆਂ ਕਹਿ ਨਾਨਕ ਸੁਣੋ ਸੰਤ। ਸ਼ਬਦ ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ, ਵਾਜੇ ਪੰਜ ਸ਼ਬਦ ਤਿਤ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਘਰ ਧਾਰੀਆ, ਪੰਚ ਦੂਤ ਤੁਧ ਵਸ ਕੀਤੇ।

ਵਾਜੇ ਸਾਚੀ ਲਵੇ ਬਿੰਦੇ ਨਮਾਣੀ ਦੇ ਨਮਾਣੀ ਲਵੇ ਬਾਜੋ ਕਿਆ ਕਰੇ ਵਿਚਾਰੀਆ ਤੁਦ ਬਾਜ ਸਮਰੱਥ ਕੋਈ ਨਾਹੀ ਕਿਰਪਾ ਕਰਮ ਨਿਵਾਰੀਆ ਇਸ ਨੂੰ ਹੋਰ ਥਾਉ ਨਾਹੀ ਸਬਦ ਲਾਗ ਸਵਾਰੀਆਂ।

ਆਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰਿਆ ਕਰ ਕਿਰਪਾ ਕਿਲਵੇ ਕੱਟੇ ਗਿਆਨ ਅੰਜਨ ਸਾਰਿਆਂ ਅੰਦਰੋਂ ਜਿਨ ਕਾ ਮੋਹ ਟੁੱਟਾ ਤਿਨ ਕਾ ਸਭ ਸੱਚੈ ਸਵਾਰਿਆ ਕਹੇ ਨਾਨਕੇ ਉਹ ਆਨੰਦ ਹੈ ਆਨੰਦ ਗੁਰ ਤੇ ਜਾਣਿਆ ਬਾਬਾ ਜਿਸ ਤੂੰ ਦੇ ਸੋਈ ਜਨ ਪਾਵੇ ਪਾਵੇ ਤੂੰ ਸੋ ਜਾਂਦੇ ਜਿਸ ਨੂੰ ਹੋਰ ਕਿਆ ਕਰੇ ਵਿਚਾਰਿਆ ਭਰਮ ਭੁੱਲੇ ਫਿਰੈ ਦੇ ਦੇਸਿਕ ਨਾਮ ਲਾਗ ਸੁਭਾਰਿਆ ਗੁਰ ਪ੍ਰਸਾਦੀ ਮਨ ਭਇਆ ਨਿਰਮਲ ਜਿਨਾ ਭਾਣਾ ਭਾਵੈ ਕਹਿ ਨਾਨਕ ਜਿਸ ਦੇ ਪਿਆਰੇ ਸੋਈ ਜਿਨ ਪਾਵੈ ਆਵ ਸੰਤ ਪਿਆਰੇ ਹੋ ਅਕਥ ਕੀ ਕਰੈ ਕਹਾਣੀ ਕਰਹਿ ਕਹਾਣੀ ਅਕਥ ਕੇ

poglio. ਕੁਰਬਾਨ ਕੀਤਾ ਉਤ ਸਾਹਿਬ ਟਹੋ ਜਨਮੋ ਮੀਠਾ ਲਾਇਆ ਕਹੇ ਨਾਨਕ ਮਨ ਚੰਚਲ ਚਤੁਰਾਈ ਕਿਨੈ ਨਾ ਪਾਇਆ ਏ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ ਕੁਟੰਬ ਤੂੰ ਦੇ ਜੇ ਦੇਖਦਾ ਚਲੈ ਨਾਹੀਂ ਤੇਰਾ ਨਾਲੇ ਸਾਥ ਤੇਰਾ ਚਲੈ ਨਾਹੀਂ ਤਿਸ ਨਾਲ ਕਿਉਂ ਚਿਤਲਾਈ ਐਸਾ ਕੰਮ ਮੂਲੇ ਨਾ ਕੀਤੇ ਜਿਤੇ ਅੰਤ ਪਛੋਤਾਈ ਐ ਸਤਿਗੁਰੂ ਕਾ ਉਪਦੇਸ਼ ਸੁਣ ਤੂੰ ਹੋਵੇ ਤੇਰਾ ਨਾਲੇ ਕਹਿ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ।

ਆਪਣਾ ਆਪ ਤੂੰ ਜਾਣ ਹੈ ਜੀ ਜਨ ਸਭ ਖੇਲ ਤੇਰਾ ਕਿਆ ਕੋ ਆਖ ਵਖਾਣ ਆਖੇ ਤਾਂ ਵੇਖੇ ਸਭ ਤੂੰ ਹੈ ਜਿਨ ਜਗ ਤੂੰ ਪਾਇਆ ਕਹਿ ਨਾਨਕ ਤੂੰ ਸਦਾ ਗਮ ਹੈ ਤੇਰਾ ਅੰਤ ਨਾ ਪਾਇਆ ਸੁਰ ਨਰ ਮੁੰਡਿਆਂ ਨੇ ਅੰਮ੍ਰਿਤ ਖੋਜ ਦੇ ਸੋ ਅੰਮ੍ਰਿਤ ਗੁਰ ਤੇ ਪਾਇਆ ਪਾਇਆ ਅੰਮ੍ਰਿਤ ਗੁਰ ਕਿਰਪਾ ਕੀਨੀ ਸੱਚਾ ਮਨ ਵਸਾਇਆ ਜੀ ਜੰਤ ਸਭ ਤੋਂ ਦੋ ਪਾਏ ਇੱਕ ਵੇਖ ਪਰਸਣ ਆਇਆ ਲੱਭ

ਜਿਨ੍ਹਾਂ ਮਾਰਗ ਪਾਵੇ ਕਰ ਕਿਰਪਾ ਜਿਨ ਨਾਮ ਲਾਹੇ ਸਿਆਰਾ ਸਵਾਤਿਆਵੇ ਜਿਸ ਨੂੰ ਕਥਾ ਸੁਣ

ਸੁਹਾ ਵਸਦਾ ਸੁਹਿਲਾ ਸਤਿਗੁਰੂ ਸੁਣਾਇਆ ਤਿਨ ਕੈ ਮਨ ਵਸਿਆ ਜਿਨ ਧੁਰੋਂ ਮਿਖਿਆ ਆਇਆ ਇੱਕ ਫਿਰੇ ਕਨੇਰੇ ਕਰੇ ਗੱਲਾਂ ਗੱਲੀ ਕਿਨੇ ਨਾ ਪਾਇਆ ਕਹੇ ਨਾਨਕ ਸਬਦ ਸੁਹਿਲਾ ਸਤਿਗੁਰੂ ਸੁਣਾਇਆ ਪਵਿੱਤ ਹੋਏ ਸੇਜਣਾ ਜਿਨੀ ਹਰ ਧਿਆਇਆ ਹਰ ਧਿਆਇਆ ਪਵਿੱਤ ਹੋਏ ਗੁਰਮੁਖ ਜਿਨੀ ਧਿਆਇਆ ਪਵਿੱਤ ਮਾਤਾ ਪਿਤਾ ਕੁਟੰਬ ਸਹਿਤ ਸਿਉ ਪਵਿੱਤ ਸੰਗਤ ਸਭਾਈਆ ਕਹਿ ਦੇ ਪਵਿੱਤ ਸੁਣ ਦੇ ਪਵਿੱਤ ਕਹਿ ਦੇ ਪਵਿੱਤ ਸੁਣ ਦੇ ਪਵਿੱਤ ਸੇ ਪਵਿੱਤ ਜਿਨੀ ਮਨ ਵਸਾਇਆ ਕਹਿ ਨਾਨਕ ਸੇ ਪਵਿੱਤ ਜਿਨੀ ਗੁਰਮੁਖ ਹਰ ਹਰ ਧਿਆਇਆ ਕਰਮੀ ਸਹਿ ਨ ਉਪਜੈ ਵਿਣ ਸਹਿਜੇ ਸਹਿ ਸਮਾਂ ਲਾਏ ਨ ਜਾਏ ਸਹਿ ਸਕ ਤੈ ਸੰਜਮ ਰਹੇ ਕਰਮ ਕਮਾਏ ਸਹਿ ਸਹਿਜੀ ਮਲੀਨ ਹੈ ਕਿਤ ਸੰਜਮ ਧੋਤਾ ਜਾਏ ਮਨ ਧੋਵਹੋ ਸ਼ਬਦ ਲਾਗੋ

ਰਤਨਜਨ ਖੱਟਿਆ ਪਰੇ ਸੇਵਣ ਜਾਰੇ ਕਹਿ ਨਾਨਕ ਜਿਨ ਮਨ ਨਿਰਮਲ ਸਦਾ ਰਹੇ ਗੁਰੂ ਨਾਲੇ ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ ਹੋਵੇ ਤਾਂ ਸਨਮੁਖ ਸਿੱਖ ਕੋਈ ਜੀਉ ਰਹੇ ਗੁਰੂ ਨਾਲੇ ਗੁਰ ਕੇ ਚਰਨ ਹਿਰਦੈ ਧਿਆਏ ਅੰਤਰੇ ਆਤਮੈ ਸੰਭਾਲੇ ਆਪ ਛੜ ਸਦਾ ਰਹੇ ਪਰਣੇ ਗੁਰ ਬਿਨ ਅਵਰ ਨ ਜਾਣੇ ਕੋਈ ਕਹੇ ਨਾਨਕ ਸੁਣੋ ਸੰਤ ਹੋ ਸੋ ਸਿੱਖ ਸਨਮੁਖ ਹੋਏ

ਨਾ ਪਾਏ ਫਿਰ ਮੁਕਤ ਪਾਏ ਲਾਗ ਚਰਨੀ ਸਤਿਗੁਰੂ ਸ਼ਬਦ ਸੁਣਾਏ ਕਹੇ ਨਾਨਕ ਵਿਚਾਰ ਦੇਖੋ ਬਿਨ ਸਤਿਗੁਰ ਮੁਕਤ ਨਾ ਪਾਏ। ਆਵਹੁ ਸਿੱਖ ਸਤਿਗੁਰੂ ਕੇ ਪਿਆਰੇ ਹੋ ਗਾਵਹੁ ਸੱਚੀ ਬਾਣੀ ਬਾਣੀ ਤੰਗ ਆਵਹੁ ਗੁਰੂ ਕੇਰੀ ਬਾਣੀਆਂ ਸਿਰ ਬਾਣੀ ਜਿਨ ਕੋ ਨਦਰ ਕਰਮ ਹੋਵੈ ਹਿਰਦੈ ਤਨਾ ਸਮਾਣੀ ਪੀਵੋ ਅੰਮ੍ਰਿਤ ਸਦਾ ਰਹੋ ਹਰ ਰੰਗ ਜਪੇ ਹੋ ਸਾਰਿਕ ਪਾਣੀ ਕਹਿ ਨਾਨਕ ਸਦਾ ਗਾਵਹੁ ਸੱਚੀ ਬਾਣੀ। ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ ਬਾਣੀ ਤਾਂ ਕੱਚੀ ਸਤਿਗੁਰੂ ਬਾਜ ਹੋ ਹੋਰ ਕੱਚੀ ਬਾਣੀ ਕਹਿਦੇ ਕੱਚੇ ਸੁਣਦੇ ਕੱਚੇ ਕੱਚੀ ਆਖ ਵਖਾਣੀ ਹਰ ਹਰ ਨਿਤ ਕਰਹਿ ਰਸਨਾ ਕਹਿਆ ਕਛੂ ਨਾ ਜਾਣੀ ਚਿਤ ਜਿਨ ਕਹਿ ਹਿਰ ਲਿਆ ਮਾਇਆ ਬੋਲਣ ਪੈ ਰਵਾਣੀ।

ਵਸਮਾਉ ਸਬਦ ਸੇਤੀ ਮਨ ਮਿਲਿਆ ਸੱਚਾ ਲਾਇਆ ਭਾਉ ਆਪੇ ਹੀਰਾ ਰਤਨ ਆਪੇ ਜਿਸਨੂੰ ਦੇ ਬੁਝਾਏ ਕਹੇ ਨਾਨਕ ਸ਼ਬਦ ਰਤਨ ਹੈ ਹੀਰਾ ਜਿਤ ਚੜਾਓ ਸਿਵ ਸਖਤ ਆਪ ਪਾਏ ਕਹਿ ਕਰਤਾ ਆਪੇ ਹੁਕਮ ਵਰਤਾਏ ਹੁਕਮ ਵਰਤਾਏ ਆਪ ਵੇਖੈ ਗੁਰਮੁਖ ਸਾਹਿਬ ਜਾਏ ਤੋੜੇ ਬੰਧਨ ਹੋਵੇ ਮੁਖ ਸ਼ਬਦ ਮਨ ਵਸਾਏ ਗੁਰਮੁਖ ਜਿਸਨੂੰ

ਲਿਵ ਛੁੜਕੀ ਲੱਗੀ ਤ੍ਰਿਸ਼ਨਾ, ਮਾਇਆ ਮਰਵਰਤਾਇਆ ਏ ਮਾਇਆ, ਜਿਤ ਹਰ ਵਿਸਰੈ ਮੋਹਿ ਉਪਜੈ, ਭਾਉ ਦੂਜਾ ਲਾਇਆ ਕਹਿ ਨਾਨਕ। ਗੁਰ ਪ੍ਰਸਾਦੀ ਜਿਨ੍ਹਾਂ ਲਿਵ ਲਾਗੀ, ਤਿਨ ਵਿੱਚੇ ਮਾਇਆ ਪਾਇਆ, ਹਰਿ ਆਪ ਅਮੁੱਲ।

ਮਨ ਬਣਜਾਰਾ ਸਤਿਗੁਰ ਦੇ ਰਾਹ ਜਾਣੀ ਹਰ ਹਰ ਨਿਤ ਜਪੇ ਉਹ ਜੀ ਉਹ ਲਾਹ ਖੱਟੇ ਹੋ ਦਿਹਾੜੀ ਉਹ ਤੰਤ ਨਾ ਮਿਲਿਆ ਜਿਨ ਹਰ ਆਪੇ ਭਾਣਾ ਕਹਿ ਨਾਨਕ ਹਰ ਰਾਸ ਮੇਰੀ ਮਨ ਹੋਆ ਬਣਜਾਰਾ ਇਹ ਰਸਨਾ ਤੂੰ

ਸਤਿਗੁਰ ਮਿਲੈ ਜਸੁਆਏ ਕਹਿ ਨਾਨਕੂਰ ਅਨ ਰਸ ਸਭ ਵਿਸਰੇ ਜਾਵ ਹਰ ਵਸੈ ਮਨਵਾਏ ਵੇ ਸਰੀਰਾ ਮੇਰਿਆ ਹਰ ਤੁਮ ਮਹਿ ਜੋਤ ਰੱਖੀ ਤਾ ਤੂੰ ਜਗ ਮਹਿ ਆਇਆ ਹਰ ਜੋਤ ਰੱਖੀ ਤੁਧ ਵਿੱਚ ਤਾ ਤੂੰ ਜਗ ਮਹਿ ਆਇਆ ਹਰ ਆਪੇ ਮਾਤਾ ਆਪੇ ਪਿਤਾ ਜਿਨ ਜੀਓ ਪਾਏ ਜਗਤ ਦਿਖਾਇਆ ਗੁਰਪ੍ਰਸਾਦੀ

ਹਰ ਮੰਗਲ ਗਾਓ ਸਖੀ ਗ੍ਰਹਿ ਮੰਦਰ ਬਣਿਆ ਹਰ ਗਾਓ ਮੰਗਲ ਨਿਤ ਸਖੀਏ ਸੋ ਦੁੱਖ ਨਾ ਵਿਆਪੇ।

ਇਸ ਜਗ ਮਹਿ ਆਏ ਕਹਿ ਕਿਆ ਤੁਧ ਕਰਮ ਕਮਾਇਆ ਕਿ ਕਰਮ ਕਮਾਇਆ ਤੁਧ ਸਰੀਰਾ ਜਾ ਤੂੰ ਜਗ ਮਹਿ ਆਇਆ ਜਿਨ ਹਰ ਤੇਰਾ ਰਚਨ ਰਚਿਆ ਸੋ ਹਰ ਮਨ ਨਾ ਵਸਾਇਆ ਗੁਰਪ੍ਰਸਾਦੀ ਹਰ ਮਨ ਵਸਿਆ ਪੂਰਵ ਲਿਖਿਆ ਪਾਇਆ ਕਹਿ ਨਾਨਕ ਕਿਉ ਸਰੀਰ ਪ੍ਰਵਾਨ ਹੋਆ।

ਰੂਪ ਨਦਰੀ ਆਇਆ ਗੁਰ ਪ੍ਰਸਾਦੀ ਬੁੱਝਿਆ ਜਾ ਵੇਖਾ ਹਰੇ ਕਹਿ ਹਰ ਬਿਨੇ ਵਰਨਾ ਕੋਈ ਕਹਿ ਨਾਨਕ ਨੇਤਰੇ ਅੰਧ ਸੇ ਸਤਿਗੁਰ ਮਿਲਿਆ ਦੇਵ ਦ੍ਰਿਸ਼ਟ ਹੋਈ ਇਹ ਸ਼ਰਵਣ ਹੋ ਮੇਰੇ ਹੋ ਸੱਚੈ ਸੁਣਨੇ ਨੂੰ ਪਠਾਏ ਸੱਚੈ ਸੁਣਨੇ ਨੂੰ ਪਠਾਏ ਸਰੀਰ ਲਾਏ ਸੁਣਹੁ ਸਤਿ ਬਾਣੀ ਜਿਤ ਸੁਣੀ ਮੰਤਨ ਹਰਿਆ ਹੋਆ ਰਸਨਾ ਰਸ ਸਮਾਣੀ

ਵਜਾਇਆ ਵਾਜਾ, ਵਜਾਇਆ ਵਾਜਾ ਪਾਉਣ ਨੌ ਦੁਆਰੇ ਪ੍ਰਗਟ ਕੀਏ, ਦਸਵਾਂ ਗੁਪਤ ਰਖਾਇਆ ਗੁਰਦੁਆਰੇ ਲਾਏ ਭਾਵਨੀ ਕਨਾ, ਦਸਵਾਂ ਦੁਆਰ ਦਿਖਾਇਆ ਤਹਿ ਅਨੇਕ ਰੂਪ ਨਾਉ, ਨਾਵ ਨੇ ਤਿਸ ਦਾ ਅੰਤਨਾ ਜਾਈ ਪਾਇਆ, ਕਹਿ ਨਾਨਕ ਕਰ ਪਿਆਰੇ ਜੀਓ। ਗੁਫਾ ਅੰਦਰ ਰੱਖ ਕੇ ਵਾਜਾ ਪਾਉਣ ਵਜਾਇਆ, ਇਹ ਸੱਚਾ ਸੋਹਿਲਾ ਸੱਚ ਹੈ, ਘਰ ਗਾਵ ਗਾਵ ਤਾਂ ਸੋਹਿਲਾ ਘਰ ਸੱਚ ਹੈ, ਜਿੱਥੇ ਸਦਾ ਸੱਚ ਧਿਆਵੇ, ਸੱਚੋ ਧਿਆਵੈ ਜਾ ਤੁਤ ਭਾਵੈ ਹੈ, ਗੁਰਮੁਖ ਜਿਨਾ ਬੁਝਾਵੇ ਉਹ ਸੱਚ ਸਭਨਾ ਕਾ ਖਸਮ ਹੈ, ਜਿਸ ਬਖਸ਼ੇ ਸੋ ਜਨ ਪਾਵੇ, ਕਹੇ ਨਾਨਕ ਸੱਚ ਸੋਹਿਲਾ, ਸੱਚੈ ਘਰ ਗਾਵੇ।

ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ ਸੁਣ ਤੇ ਪੁਨੀਤ ਕਹਿਤੇ ਪਵਿੱਤ ਸਤਿਗੁਰ ਰਹਿਆ ਭਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਸੁਣ ਤੇ ਪੁਨੀਤ ਕਹਿਤੇ ਪਵਿੱਤ ਸਤਿਗੁਰ ਰਹਿਆ ਭਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ

ਮੇਰਾ ਵਾਹਿਗੁਰੂ ਬੋਲਣਾ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਅਰਦਾਸ ਇੱਕ ਓਅੰਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਭਗਵਤੀ ਜੀ ਸਹਾਏ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਏ ਅਰਜਨ ਹਰਿ ਗੋਬਿੰਦ ਨਾਉ ਸਿਮਰਉ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਐ ਕਰ ਨਾਉ ਨਿਧ ਆਵੇ ਧਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨੇ ਨਾਮ ਜਪਿਆ ਵੰਡ ਕੇ ਛਕਿਆ ਦੇਗ ਚਲਾਈ ਤੇਗ ਵਾਹੀ ਦੇਗ ਸੁਣ ਕੇ ਅੰਡਿਠ ਕੀਤਾ ਤਿਨਾ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰ ਬੋਲੋ ਜੀ ਵਾਹਿਗੁਰੂ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਹੀ ਤਿੰਨਾਂ ਪਿਆਰਿਆਂ ਸਚਿਆਰਿਆਂ ਸਮੂਹ ਸ਼ਹੀਦ ਸਿੰਘਾਂ ਸਿੰਘਣੀਆਂ ਦੀ ਕਮਾਈ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਪ੍ਰਥਮ ਹੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕਹੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿੱਤ ਆਵੇ ਚਿੱਤ ਅਮਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਛਿਆ ਰਿਆਇਤ ਦੇਗ ਤੇਗ ਫਤਿਹ ਬਿਰਦ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲਬਾਲੇ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮਦਾਨ ਸ਼੍ਰੀ ਅੰਮ੍ਰਿਤਸਰ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਤ ਦਾ ਰਾਖਾ ਆਪ ਵਾਹਿਗੁਰੂ ਹੇ ਅਕਾਲ ਪੁਰਖ ਅੰਤਰਜਾਮੀ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ਼੍ਰੀ ਨਨਕਾਣਾ ਸਾਹਿਬ ਹੋਰ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਤਿਨ੍ਹਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਜੀ ਹਿਨਮਾਣਿਆਂ ਦੇ ਮਾਨ ਨਿਤਾਣਿਆਂ ਦੇ ਤਾਨ ਨਿਓਟਿਆਂ ਦੀ ਓਟ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੇ ਪਾਵਨ ਹਜ਼ੂਰ ਚਰਨਾਂ ਵਿੱਚ ਅਰਦਾਸ ਬੇਨਤੀ ਹੈ ਸਤਿਗੁਰੂ ਜੀ ਆਪ ਜੀ ਨੇ ਕਿਰਪਾ ਬਖਸ਼ਿਸ਼ ਰਹਿਮਤ ਕੀਤੀ ਅੰਮ੍ਰਿਤ ਵੇਲੇ ਤਖਤਾਂ 'ਤੇ ਪ੍ਰਕਾਸ਼ਮਾਨ ਹੋ ਕੇ ਸੰਗਤਾਂ ਨੂੰ ਖੁੱਲ੍ਹੇ ਦਰਸ਼ਨ ਦੀਦਾਰ ਬਖਸ਼ਿਸ਼ ਕੀਤੇ ਆਪ ਜੀ ਦੀ ਪਾਵਨ ਹਜ਼ੂਰੀ ਅੰਦਰ ਅੰਮ੍ਰਿਤ ਵੇਲੇ ਦੇ ਨਿਤ ਨੇਮ ਬਾਣੀਆਂ ਦੇ ਪਾਠ ਹੋਏ ਕਿਰਪਾ ਕਰਨੀ ਬਾਣੀ ਪੜ੍ਹਦੇ ਹਾਂ ਸੇਵਾ ਨਿਭਾਉਂਦੇ ਹਾਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ ਅੱਗੇ ਤੋਂ ਸਮੱਤ ਬਖਸ਼ਣੀ ਸਿਰ 'ਤੇ ਮਿਹਰ ਭਰਿਆ ਹੱਥ ਰੱਖ ਕੇ ਸ਼ਰਧਾ ਪਿਆਰ ਭਾਵਨਾ ਦੇ ਨਾਲ ਸੇਵਾ ਕਰਨ ਦੇ ਉਦਮ ਬਖਸ਼ਿਸ਼ ਕਰਨੇ ਪੜ੍ਹੀ ਸੁਣੀ ਬਾਣੀ ਦਾ ਭਾਵ ਸਰਬੱਤ ਸੰਗਤ ਅਤੇ ਸੇਵਾਦਾਰਾਂ ਦੇ ਹਿਰਦਿਆਂ 'ਤੇ ਵਸਾਉਣਾ ਸਰਬੱਤ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ ਚੱਲਿਆ ਹੋਇਆ ਕਦਮ ਕਦਮ ਲੇਖੇ ਵਿੱਚ ਲਾਉਣਾ ਸ਼ੁਭ ਮਨੋ ਭਾਵਨਾਵਾਂ ਪੂਰੀਆਂ ਕਰਨੀਆਂ ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਆਪਸੀ ਪਿਆਰ ਇਤਫਾਕ ਸੇਵਾ ਸਿਮਰਨ ਦੀਆਂ ਦਾਤਾਂ ਬਖਸ਼ਣੀਆਂ ਬੱਚਿਆਂ ਦੇ ਸਿਰ 'ਤੇ ਮਿਹਰ ਭਰਿਆ ਹੱਥ ਰੱਖ ਕੇ ਗੁਰਮਤਿ ਦੀ ਸੋਝੀ ਉੱਚ ਵਿੱਦਿਆ ਦੇ ਦਾਨ ਬਖਸ਼ਣੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਰੱਖਣੀ ਪੰਥ ਵਿੱਚ ਏਕਤਾ ਪਿਆਰ ਇਤਫਾਕ ਬਖਸ਼ਣਾ ਜੀ ਸਾਰੇ ਸੰਸਾਰ 'ਤੇ ਸੁੱਖ ਵਰਤਾਉਣੀ
ਸਰਬੱਤ ਜੀਆਂ ਦਾ ਭਲਾ ਕਰਨਾ ਪਾਵਨ ਹਜ਼ੂਰੀ ਅੰਦਰ ਕੜਾ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ ਦਰ ਪ੍ਰਵਾਨ ਹੋਵੇ। ਦਰ ਪ੍ਰਵਾਨ ਹੋਇਆ ਪ੍ਰਸ਼ਾਦ ਸਾਧ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ, ਕਿਰਪਾ ਕਰੋ, ਪਾਵਨ ਹੁਕਮਨਾਮੇ ਬਖਸ਼ਿਸ਼ ਕਰਕੇ ਅਸੀਸ ਬਖਸ਼ੋ ਜੀ। ਉਪਰੰਤ ਅੰਮ੍ਰਿਤ ਵੇਲੇ ਦੇ ਦੀਵਾਨ ਸਜਾਉਣ ਦੀ ਆਗਿਆ ਬਖਸ਼ੋ। ਸਹੀ ਗੁਰਮੁਖ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿੱਤ ਆਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿ

0: ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ। ਵਾਹਿਗੁਰੂ, ਵਾਹਿਗੁਰੂ।
1: ਵਾਹਿਗੁਰੂ।

ਤੁਸੀਂ ਕੁਦਰ ਸਾਜਕ ਰਸ ਨਿੱਠੋ ਚਾਵੋ ਦਾਤਾ ਕਰਤਾਪ ਤੂੰ ਤੁਸਦੇ ਵੈ ਕਰੈ ਪਸਾਓ ਤੂੰ ਜਾਣੋ ਸਭ ਸਦਲ ਅਛ ਜਿੰਦ ਕਵਾ।

ਸੱਚਾ ਤੇਰਾ ਹੁਕਮ ਸੱਚਾ ਫੁਰਮਾਨ ਸੱਚਾ ਤੇਰਾ ਕਰਮ ਸੱਚਾ ਨਿਸ਼ਾਨ ਸੱਚੇ ਤੁਦਾ ਖੈਲ ਕਰੋੜ ਸੱਚੇ ਸਪਤਾਨ ਸੱਚੇ ਸਭ ਜੋਰ ਸੱਚੀ ਤੇ

ਜੋ ਪੁੱਤ ਜਨਮ ਪਰਮਿਆਤਾ ਸਤਿਗੁਰ ਸਭ ਸੁਣਾਇਆ ਸਤਿਗੁਰ ਜਵਰਦਾਤਾ ਕੋ ਨੇ ਸਭ ਸੁਣਿਓ ਲੋਕ ਸਭਾ ਸਤਿਗੁਰ ਮਿਲੇ ਸਚਪਾ ਜਿਨ ਵਿੱਚੋਂ ਆਪ ਗਵਾ।

ਜੇ ਆਪਣੇ ਸਭ ਸਦਾ ਦੇਖਾ ਜਾ ਗਵਾਈਏ, ਜੇ ਲੋੜ ਹੈ ਚੰਗਾ ਆਪਣਾ ਕਿਰਪੂ ਨੂੰ ਨਿਸਦਾਈਏ, ਜੇ ਜਰਵਾਣਾ ਪਰ ਜਰਵਸ ਕਰਦੀ ਆਈਏ, ਹੋਰ ਹੈ ਨਾ ਭਰੀਏ ਪਾਈਏ, ਹੋਰ ਹੈ ਨਾ ਭਰੀਏ ਪਾਈਏ।

ਬਿਨ ਸਤਿਗੁਰੂ ਕੇ ਨਾਨਾ ਪਾਇਆ, ਬਿਨ ਸਤਿਗੁਰੂ ਕੇ ਨਾਨਾ ਪਾਇਆ, ਸਤਿਗੁਰ ਚਾਹ ਪ੍ਰਖਿਆ ਨਗਰ ਪ੍ਰਗਟਾਕ ਸੁਣਾਇਆ, ਸਤਿਗੁਰ ਮਨੁੱਖ ਸਦਾ ਮੁਕਤ ਜਿਨ ਵਿੱਚੋਂ ਮੋ ਚੁਕਾਇਆ, ਉੱਤਮ ਵਿਚਾਰ ਜਿਨ ਸੱਚੇ ਸਿਉਂ ਚਿਤਲਾਇਆ।

ਤੁਮ ਕੰਤਰ ਪਾਏ ਜਜ ਮਹਿ ਜੋਰ ਛਲੇ ਚੰਦਰਾਵਲ ਕਾਰ ਕਰਸਨ ਜਾਦਮ ਪਹਿਆ ਪਰ ਜਾਤ ਗੋਪੀ ਲਿਆਇਆ ਵਿੰਦਰਾਵਨ ਮੈਂ ਰੰਕਿਆ ਕਲ ਮਹਿ ਵੇਦ ਤ੍ਰਮਣ ਹੁਆ ਨਾ ਉਪਦਾਈ ਅਲੋ ਪਹਿਆ ਨੀਲ ਵਸਤਰ ਲਾ ਕੱਪੜੇ ਪਹਿਰੇ ਤੁਰਕ ਪਠਾਣੀਆਂ ਮਲਕਿਆ ਚਾਰੇ ਵੇਦ ਹੋਏ ਸਚਿਆਰ ਪੜੇ ਗੁਣੈ ਤਿੰਨ ਚਾਰ ਵਿਚਾਰ ਭਾਉ ਭਗਤ ਕਨੀ ਸਦਾਏ ਤੋ ਨਾਨਕ ਮੁਕਾਂ ਤਰ

ਜੋੜੀ ਸਤਿਗੁਰੂ ਠੋਵਾਰਿਆ ਜਿਤ ਮਿਲਿਆ ਕਸਮ ਸੰਭਾਲਿਆ ਜਿਨ ਕਰ ਉਪਦੇਸ਼ ਗਿਆ ਨੰਜਨ ਦਿਆ ਨੇਤਰ ਜਗਤ ਨੇ ਹਾਲਿਆ ਕਸਮ ਛੋੜਦ ਜਲਗ ਡੁੱਬੇ ਸਿਵਣ ਜਾ ਰਿਹਾ ਸਤਿਗੁਰੂ ਬਹੁਤਾ ਵੇਲੇ ਕਿਨੇ ਵਿਚਾਰਿਆ।

ਸੋਸੇਵਕ ਸੇਵਾ ਕਰੇ ਜਿਸ ਨੂੰ ਹੁਕਮ ਮਨਾਏ ਸੀ, ਹੁਕਮ ਮਨੇ ਉਹ ਪ੍ਰਵਾਨ ਤਾਂ ਕਸਮਾ ਕੇ ਮਿਲ ਪਾਏ ਸੀ, ਕਸਮੈ ਭਾਵ ਸੋ ਰਖ ਕਸਮੈ ਭਾਵ ਸੋ ਕਰੇ ਮਚਿੰਜਾ ਸੋ ਪਲ ਪਾਏ ਸੀ, ਤਾਂਦਰ ਗਹਿ ਪੈਦਾ ਜਾਏ ਸੀ, ਤਾਂਦਰ ਗਹਿ ਪੈਦਾ ਜਾਏ ਸੀ।

ਵੱਡਾ ਵਡਵੇ ਦਿਨੀ ਸਿਰੇ ਸਿਰ ਧੰਦੇ ਲਾ ਆਇੰਦਾ ਨਦਰ ਪੱਟੀ ਜੇ ਕਰੇ ਸੁਲਤਾਨਾ ਕਾਉ ਕਰਾਇੰਦਾ ਦਰ ਮੰਗਣ ਪਿਕਣਾ ਪਾਇੰਦਾ ਦਰ ਮੰਗਣ ਪਿਕਣਾ ਪਾਇੰਦਾ।

ਮੱਥੇ ਮੁੰਡ ਮਾੜਲੇ ਬਟਾ ਕਿਰਪਾ ਸਾਰਿਆ ਚੇਜ ਕਰਨ ਮਨ ਪਾਂਦਰ ਬੁੱਝਣਾ ਹਾਰਿਆ ਪਰ ਪੁਰਮਾਇਆ ਸਿਖਾਇਆ ਵੀ ਇੱਕ ਮਹਿਲਤ ਮਰਨ ਵਿਸਾਰਿਆ ਜਰਾ।

0: ਤਿਨਾ ਸੁਤਕ ਨਾਹੇ ਪੌੜੀ।
1: ਸਤਿਗੁਰ ਵੱਡਾ ਘਰ ਸਾਲਾ ਇਸ ਵਿੱਚ ਵੜਿਆ ਵੜਿਆ ਸਹਿ ਮੇਰੇ ਤਿੰਦਰਿਆਈਆਂ ਜਾਂ ਤਿਸ ਭਾਣਾ ਤਾਂ ਮਨ ਵਸਾਈਆ ਪਰ ਹੁਕਮ ਮਸਤਕ ਕਤਰ ਵਿੱਚ ਮਾਰ ਖੜਿਆ ਬੁਰਿਆ ਸਹਿ ਤੁੱਠੇ ਨੂੰ ਨਿਤ ਪਾਈਆ ਸਹਿ ਤੁੱਠੇ ਨੂੰ ਨਿਤ ਪਾਈਆ।

ਦੇਖੇ ਕਿੱਤਾ ਪੰਦਰ ਕੱਚੀ ਪੱਕੀ ਸਾਰਿਆ ਜੋ ਆਇਆ ਸੋ ਚਲ ਸੇ ਸਭ ਕੋਈ ਆਏ ਵਾਰਿਆ ਜਿਸਕੇ ਜੇ ਪ੍ਰਾਣ ਕੇ ਸਾਬਨ ਵਸਾਰਿਆ ਆਪਣੇ ਤੇ ਆਪਣਾ ਆਪੇ ਹੀ ਕਾਸ਼ ਸਵਾਰਿਆ।

0: ਸਾਈ ਕਾਰਕ ਮਾਨਸ ਛੋਟੇ ਤਨ ਪਾਏ ਨਾਨਕ ਕੀ ਵਾਰ ਉਰ ਤੁਜ ਨਾਹੀ ਜਾਏ ਸੋ ਕਰ ਜਿਤ ਸਿਰ ਜਾਏ ਸੋ ਕਰ ਜਿਤ ਸਿਰ ਜਾਏ ਸੋ ਦੇ
1: ਸੋ ਇਹਨੀ ਸੇਵਾ ਪ੍ਰਵਾਨ ਕਰਨੀ ਜੀ ਕੀਰਤਨ ਸੇਵਾ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ ਆ ਜੀ ਮਹਾਰਾਜ ਦੀ ਸੰਗਤ ਬਖਸ਼ਣ ਯੋਗ ਹਨ ਬਖਸ਼ ਲੈਣਾ ਜੀ ਸੋਹਣਾ ਆਪ ਜੀ ਦੇ ਸਨਮੁੱਖ ਭਾਈ ਸਾਹਿਬ ਭਾਈ ਖਜਾਨ ਸਿੰਘ ਜੀ ਆਪ ਜੀ ਨੂੰ ਅੱਜ ਦੇ ਪਾਵਨ ਪਵਿੱਤਰ ਮੁਖਬਾਗ ਦੀ ਕਥਾ ਵਿਚਾਰ ਆਪ ਜੀ ਨੂੰ ਸਰਵਣ ਕਰਾਉਣਗੇ ਜੀ ਸੋ ਆਓ ਨਾ ਪਾਸੋਂ ਆਪਾਂ ਗੁਰਮਤਿ ਵਿਚਾਰਾ ਸਰਵਣ ਕਰੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ

चुकोचुकटल चवर शतुरु तख्त दे मालक धन सतगुरु साहिब श्री गुरु ग्रंथ साहिब जी की पावन पवित्र हजूरी दे अंदर हाजरियां भर के गुरु कियां सीसां प्राप्त कर रहे गुरु सवारी सतसंगी जनों ਉਹ ਇੱਕ ਵਾਰ ਫਿਰ ਸਤਿਗੁਰਾਂ ਦੇ ਚਰਨਾਂ ਦੇ ਨਾਲ ਹਾਜ਼ਰੀ ਲਗਵਾਉਂਦੇ ਆ ਹੋਇਆ ਗੁਰੂ ਸਾਹਿਬ ਜੀ ਦੀ ਪਾਵਨ ਪਵਿੱਤਰ ਬਖਸ਼ਿਸ਼ ਕੀਤੀ ਹੋਈ ਗੁਰਪਤੀ ਦੀ ਸਾਂਝ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੀ ਅਪਾਰ ਬਖਸ਼ਿਸ਼ ਦੇ ਦੁਆਰਾ ਆਪ ਜੀ ਨੇ ਹਾਜ਼ਰੀਆਂ ਭਰਦਿਆ ਹੋਇਆ ਰੋਜ਼ਾਨਾ ਦੇ ਨੇਮ ਦੇ ਅਨੁਸਾਰ ਤੁਰਕੀ ਬਾਣੀ ਇਲਾਹੀ ਬਾਣੀ ਦੇ ਆਸਾ ਜੀ ਦੀ ਵਾਰ ਦੇ ਕੀਰਤਨ ਬੜੀ ਸ਼ਰਧਾ ਭਾਵਨਾ ਦੇ ਨਾਲ ਆਪ ਜੀ ਨੇ ਸਰਵਣ ਕੀਤੇ ਨੇ। ਕੀਰਤਨ ਦੀ ਹਾਜ਼ਰੀ ਤੋਂ ਉਪਰੰਤ ਰੋਜ਼ਾਨਾ ਦੇ ਵਾਂਗ ਸਤਿਗੁਰਾਂ ਦੇ ਪਾਵਨ ਮੁੱਖ ਵਾਕ ਹੁਕਮਨਾਮਾ ਸਾਹਿਬ ਦੀ ਵਿਚਾਰ ਦੇ ਨਾਲ ਜੁੜਦਿਆਂ ਹੋਇਆ ਗੁਰੂ ਸਾਹਿਬ ਜੀ ਦੇ ਪਾਵਨ ਉਪਦੇਸ਼ ਵਿਚਾਰਨ ਦਾ ਯਤਨ ਕਰੀਏ। ਅੱਜ ਦੇ ਪਾਵਨ ਬੋਲ ਮੁੱਖ ਵਾਕ ਦੇ ਦੁਆਰਾ ਦੀਨ ਦੁਨੀ ਦੇ ਮਾਲਕ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੀ ਜੋਤ ਦੇ ਤੀਜੇ ਵਾਰਸ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੀ ਰਸਨਾ ਤੋਂ ਉਚਾਰੇ ਹੋਏ ਬੋਲ ਆਸਾ ਰਾਗ ਦੇ ਅੰਦਰ ਸ਼ੰਤ ਦੇ ਰੂਪ ਛੰਦ ਦੀ ਚਾਲ ਦੇ ਵਿੱਚ ਪਹਿਲੇ ਘਰ ਵਿੱਚ ਸਤਿਗੁਰਾਂ ਨੇ ਇਹ ਬੋਲ ਉਚਾਰੇ ਨੇ। ਅੱਜ ਦੇ ਇਹਨਾਂ ਪਾਵਨ ਬੋਲਾਂ ਦੇ ਵਿੱਚ ਜੋ ਅਸੀਂ ਅਰਥ ਭਾਵ ਵੇਖਦੇ ਹਾਂ ਸਤਿਗੁਰੂ ਜੀ ਸਮਝਾਉਂਦੇ ਨੇ ਕਿ ਪਰਮਾਤਮਾ ਦੇ ਬਣਾਏ ਹੋਏ ਸੰਸਾਰ ਦੇ ਅੰਦਰ ਇਹ ਮਨੁੱਖਾ ਜੀਵਨ ਦੇ ਵਿੱਚ ਜਿਨ੍ਹਾਂ ਨੂੰ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਜੀ ਗੁਰੂ ਸ਼ਬਦ ਦੇ ਨਾਲ ਜੋੜ ਦਿੰਦੇ ਨੇ, ਗੁਰੂ ਦਾ ਸ਼ਬਦ ਜਿਨ੍ਹਾਂ ਜੀਵਾਂ ਦੇ ਹਿਰਦੇ ਦੇ ਅੰਦਰ ਟਿਕਾ ਦਿੰਦੇ ਨੇ, ਉਹਨਾਂ ਦਾ ਜੀਵਨ ਇਸ ਸੰਸਾਰ ਦੇ ਵਿੱਚ ਸੁਹਾਵਣਾ ਬਣ ਜਾਂਦਾ ਹੈ। ਕਿਉਂਕਿ ਸਤਿਗੁਰੂ ਦੇ ਸ਼ਬਦ ਦੇ ਨਾਲ ਉਹਦੇ ਅੰਦਰ ਗੁਣ ਪੈਦਾ ਹੋ ਜਾਂਦੇ ਨੇ, ਅਵਗੁਣਾਂ ਦਾ ਖਾਤਮਾ ਹੋ ਜਾਂਦਾ ਹੈ ਅਤੇ ਜਦੋਂ ਅਵਗੁਣ ਖਤਮ ਹੋ ਜਾਂਦੇ ਨੇ ਗੁਣਾਂ ਦਾ ਵਾਸਾ ਹੁੰਦਾ ਹੈ ਅਤੇ ਗੁਣਾਂ ਦੇ ਮਾਲਕ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਉਹਦੀ ਸਾਂਝ ਬਣ ਜਾਂਦੀ ਹੈ। ਪਹਿਲੇ ਪਦੇ ਦੇ ਵਿੱਚ ਇਹ ਸ਼ੰਤ ਦੇ ਸਤਿਗੁਰੂ ਜੀ ਇਹ ਸਮਝਾਉਂਦੇ ਨੇ ਕਿ ਜਿਨ੍ਹਾਂ ਦਾ ਗੁਰੂ ਸ਼ਬਦ ਨਾਲ ਮਿਲਾਪ ਹੋ ਗਿਆ ਉਹਨਾਂ ਦਾ ਜੀਵਨ ਸੁਹਾਵਣਾ ਹੁੰਦਾ ਹੈ। ਦੂਜੇ ਪਦੇ ਦੇ ਅੰਦਰ ਸਤਿਗੁਰੂ ਜੀ ਸਮਝਾਉਂਦੇ ਜਿਹੜਾ ਪਰਮਾਤਮਾ ਦੇ ਨਾਮ ਤੋਂ ਦੂਰੀ ਬਣਾ ਕੇ ਦੁਨੀਆਂ ਦੇ ਪਦਾਰਥਾਂ ਦੇ ਮੋਹ ਮਾਇਆ ਦੇ ਨਾਲ ਆਪਣੇ ਜੀਵਨ ਨੂੰ ਜੋੜਦਾ ਹੈ ਉਹਦੇ ਜੀਵਨ ਦੇ ਅੰਦਰ ਭਰਮ ਭੁਲੇਖੇ ਅਗਿਆਨਤਾ ਦੇ ਕਾਰਨ ਆ ਜਾਂਦੇ ਨੇ, ਜਿਸ ਕਰਕੇ ਉਹ ਸਦਾ ਹੀ ਪਰਮਾਤਮਾ ਦੇ ਨਾਮ ਤੋਂ ਦੂਰ ਰਹਿ ਕੇ ਪਛਤਾਉਂਦਾ ਰਹਿੰਦਾ, ਝੂਰਦਾ ਰਹਿੰਦਾ ਹੈ। ਲੇਕਿਨ ਫਿਰ ਵੀ ਜਦੋਂ ਕਿਤੇ ਉਹਦਾ ਮਿਲਾਪ ਗੁਰੂ ਦੇ ਨਾਲ ਹੋ ਜਾਵੇ ਅਤੇ ਸਤਿਗੁਰੂ ਜੀ ਉਹਦੇ ਅੰਦਰ ਗੁਰੂ ਆਪਣਾ ਸ਼ਬਦ ਟਿਕਾ ਕੇ ਪਰਮਾਤਮਾ ਦੇ ਨਾਲ ਉਹਦੇ ਜੀਵਨ ਨੂੰ ਮਿਲਾ ਕੇ ਪ੍ਰਭੂ ਨਾਲ ਸਵਾਰ ਦਿੰਦੇ ਨੇ, ਫਿਰ ਤੀਜੇ ਬੰਦ ਦੇ ਅੰਦਰ ਵੀ ਸਤਿਗੁਰੂ ਜੀ ਸਮਝਾਉਂਦੇ ਨੇ ਕਿ ਜਿਨ੍ਹਾਂ ਜੀਵਾਂ ਨੂੰ ਸਤਿਗੁਰੂ ਜੀ ਪਰਮਾਤਮਾ ਦੇ ਨਾਲ ਮਿਲਾ ਦਿੰਦੇ ਨੇ ਉਹਨਾਂ ਦੇ ਅੰਦਰੋਂ ਤ੍ਰਿਸ਼ਨਾ ਦੀ ਅਗਨ ਜਿਹੜੀ ਉਹ ਖਤਮ ਹੋ ਜਾਂਦੀ, ਅੰਦਰ ਸ਼ੀਤਲਤਾ ਪੈਦਾ ਹੋ ਜਾਂਦੀ ਹੈ। ਅਤੇ ਨਾਲ ਇਹ ਵੀ ਦੱਸਿਆ ਕਿ ਜਿਹੜਾ ਗੁਰੂ ਦੇ ਸ਼ਬਦ ਤੋਂ ਬਿਨਾਂ ਜੀਵਨ ਬਤੀਤ ਕਰਦਾ ਹੈ ਉਹ ਇਸ ਸੰਸਾਰ ਦੇ ਵਿੱਚ ਬਾਵਰੇ ਮੂਰਖ ਮਨੁੱਖਾਂ ਦੇ ਵਰਗੀ ਜ਼ਿੰਦਗੀ ਬਤੀਤ ਕਰਦਾ।
ਪਰ ਜਿਨ੍ਹਾਂ ਦੇ ਘਰ ਦੇ ਵਿੱਚ ਪਰਮਾਤਮਾ ਦਾ ਵਾਸਾ ਹੋ ਜਾਂਦਾ ਹੈ ਅਤੇ ਸਤਿਗੁਰੂ ਫਿਰ ਚੌਥੇ ਬੰਦ ਦੇ ਦੁਆਰਾ ਸਮਝਾਉਂਦੇ ਨੇ ਕਿ ਉਹਨਾਂ ਦਾ ਜੀਵਨ ਆਨੰਦਮਈ ਰਸਦਾਇਕ ਬਣ ਜਾਂਦਾ ਹੈ। ਉਹਨਾਂ ਦੇ ਅੰਦਰੋਂ ਸਾਰੇ ਦੇ ਸਾਰੇ ਅਵਗਣ ਜਿਹੜੇ ਨੇ ਉਹ ਨੱਸ ਜਾਂਦੇ ਨੇ। ਪਰਮਾਤਮਾ ਦੇ ਨਾਮ ਦੇ ਨਾਲ ਉਹਨਾਂ ਦਾ ਜੀਵਨ ਸੁੱਖਾਂ ਭਰਿਆ ਆਨੰਦ ਖੇੜੇ ਵਾਲਾ ਬਤੀਤ ਹੁੰਦਾ ਹੈ। ਇਹ ਤਾਂ ਅਰਥ ਭਾਵ ਦੇ ਵਿੱਚ ਆਪਾਂ ਇਹ ਸ਼ਬਦ ਨੂੰ ਵਿਚਾਰਨ ਦਾ ਯਤਨ ਕੀਤਾ ਜੋ ਵੱਖਰੀ ਅੱਖਰਾਂ ਦੇ ਦੁਆਰਾ ਅਰਥਾਂ ਦੇ ਦੁਆਰਾ ਸਤਿਗੁਰੂ ਜੀ ਸਮਝਾਉਂਦੇ ਨੇ, ਉਹ ਵਿਚਾਰਨ ਦਾ ਯਤਨ ਕਰੀਏ। ਸਤਿਗੁਰੂ ਜੀ ਦੇ ਬੋਲ ਨੇ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਪਰਮਾਤਮਾ ਅਕਾਲ ਪੁਰਖ ਜੀ ਇੱਕ ਨੇ, ਸਤਿਗੁਰਾਂ ਦੇ ਯਤਨਾਂ ਦੇ ਦੁਆਰਾ ਉਦਮ ਦੇ ਦੁਆਰਾ ਮਿਲਾਪ ਹੁੰਦਾ ਹੈ। ਆਸਾ ਮਹੱਲਾ ਤੀਜਾ, ਆਸਾ ਰਾਗ ਦਾ ਨਾਮ ਹੈ, ਮਹੱਲਾ ਤੀਜਾ ਤੋਂ ਭਾਵ ਹੈ ਕਿ ਤੀਜੇ ਗੁਰਦੇਵ ਜੀ ਦੇ ਇਹ ਬਚਨ ਨੇ, ਸ਼ੰਤ ਘਰ ਪਹਿਲਾ। ਸ਼ੰਤ ਦਾ ਭਾਵ ਹੈ ਛੰਦ, ਜਿਵੇਂ ਛੰਦ ਦੀ ਚਾਲ ਲੈ ਤਾਲ ਹੁੰਦਾ ਹੈ, ਇਸ ਛੰਦ ਦੀ ਚਾਲ ਦੇ ਟਿਊਨ ਦੇ ਵਿੱਚ ਇਹਨੂੰ ਗਾਇਨ ਕਰਨਾ ਹੈ, ਉਸਨੂੰ ਪੜ੍ਹਨ ਦਾ ਯਤਨ ਕਰਨਾ ਹੈ। ਘਰ ਪਹਿਲਾ, ਤਬਲੇ ਦੀ ਤਾਲ ਦੇ ਅਨੁਸਾਰ ਇਹ ਪਹਿਲੇ ਘਰ ਵਿੱਚ ਇਸ ਸ਼ਬਦ ਦਾ ਗਾਇਨ ਕਰਨ ਦਾ ਹੁਕਮ ਹੈ ਸਤਿਗੁਰਾਂ ਦਾ। ਹਮ ਘਰੇ ਸਾਚਾ ਸੋਹਿਲਾ, ਸਾਚਾ ਸ਼ਬਦ ਸੁਹਾਇਆ ਰਾਮ, ਕਿ ਜਿਨ੍ਹਾਂ ਦੇ ਅੰਦਰ ਸੱਚੇ ਸਦਾ ਥਿਰ ਰਹਿਣ ਵਾਲੇ ਗੁਰੂ ਸ਼ਬਦ ਦੇ ਦੁਆਰਾ ਜਿਨ੍ਹਾਂ ਦੇ ਜੀਵਨ ਨੂੰ ਸੁਹਾਵਣਾ ਸੋਹਣਾ ਬਣਾ ਦਿੱਤਾ ਸਤਿਗੁਰਾਂ ਨੇ, ਉਹਨਾਂ ਦੇ ਘਰ ਸਦਾ ਹੀ ਖੁਸ਼ੀ ਦੇ ਗੀਤ ਜਿਹੜੇ ਨੇ ਉਹ ਗਾਏ ਜਾਂਦੇ ਨੇ। ਸਾਚਾ ਸੋਹਿਲਾ ਦਾ ਭਾਵ ਹੈ ਸਦਾ ਥਿਰ ਰਹਿਣ ਵਾਲੇ ਖੁਸ਼ੀ ਦੇ ਗੀਤ ਜਿਹੜੇ ਭਗਤੀ ਦੇ ਰੂਪ ਦੇ ਅੰਦਰ ਗਾਏ ਜਾਂਦੇ ਨੇ। ਸਤਿਗੁਰੂ ਜੀ ਸਮਝਾਉਂਦੇ, ਜਿਨ੍ਹਾਂ ਦੇ ਅੰਦਰ ਉਹ ਪਰਮਾਤਮਾ ਦੇ ਗੁਣ ਗਾਏ ਜਾਂਦੇ ਨੇ, ਉਹ ਗੁਰੂ ਸ਼ਬਦ ਦੇ ਦੁਆਰਾ ਗੁਣ ਗਾ ਗਾ ਕੇ ਪਰਮਾਤਮਾ ਦੇ ਨਾਮ ਦੇ ਦੁਆਰਾ ਆਪਣੇ ਜੀਵਨ ਨੂੰ ਸੋਹਣਾ ਸੁਨੱਖਾ ਸੁਹਾਵਣਾ ਬਣਾ ਲੈਂਦੇ ਨੇ। ਧੰਨ ਪਿਰ ਮੇਲ ਪਿਆ, ਪ੍ਰਭ ਆਪ ਮਿਲਾਇਆ ਰਾਮ, ਕਿ ਜਿਨ੍ਹਾਂ ਨੂੰ ਵੀ ਪਰਮਾਤਮਾ ਆਪ ਹੀ ਕਿਰਪਾ ਕਰਦੇ ਨੇ, ਆਪ ਰਹਿਮਤ ਕਰਕੇ ਗੁਰੂ ਸ਼ਬਦ ਦੇ ਦੁਆਰਾ ਉਹਨਾਂ ਦੇ ਜੀਵਨ ਨੂੰ ਸੋਹਣਾ ਬਣਾ ਕੇ ਆਪਣੇ ਨਾਲ ਮਿਲਾ ਲੈਂਦੇ ਨੇ, ਉਹੀ ਜੀਵ ਪਰਮਾਤਮਾ ਨਾਲ ਮਿਲਦੇ ਨੇ ਜਿਨ੍ਹਾਂ ਨੂੰ ਪਰਮਾਤਮਾ ਜੀ ਆਪ ਮਿਲਾਉਂਦੇ ਨੇ। ਆਪਣੀ ਲਿਆਕਤ ਦੇ ਨਾਲ, ਆਪਣੇ ਯਤਨਾਂ ਦੇ ਨਾਲ ਪਰਮਾਤਮਾ ਨੂੰ ਨਹੀਂ ਮਿਲਿਆ ਜਾ ਸਕਦਾ, ਜਿਨ੍ਹਾਂ 'ਤੇ ਪਰਮਾਤਮਾ ਦੀ ਮਿਰਾਮਤ ਹੁੰਦੀ ਹੈ ਉਹਨਾਂ ਨੂੰ ਹੀ ਉਹ ਵਾਹਿਗੁਰੂ ਜੀ ਆਪਣੇ ਨਾਲ ਮਿਲਾਉਂਦੇ ਨੇ। ਪ੍ਰਭ ਆਪ ਮਿਲਾਇਆ, ਸੱਚ ਮਨ ਵਸਾਇਆ, ਕਾਮਣ ਸਹਿਜੇ ਮਾਤੀ। ਜਿਨ੍ਹਾਂ ਨੂੰ ਪਰਮਾਤਮਾ ਨੇ ਪ੍ਰਭ ਆਪ ਮਿਲਾਇਆ, ਜਿਨ੍ਹਾਂ ਨੂੰ ਆਪ ਮਿਲਾ ਲਿਆ ਆਪਣੇ ਨਾਲ ਸਤਿਗੁਰਾਂ ਦੇ ਰਾਹੀਂ, ਸੱਚ ਮਨ ਵਸਾਇਆ, ਉਹ ਫਿਰ ਜੀਵ ਸਦਾ ਥਿਰ ਪਰਮਾਤਮਾ ਦਾ ਨਾਮ ਜੋ ਹੈ ਉਹ ਆਪਣੇ ਹਿਰਦੇ ਦੇ ਅੰਦਰ ਵਸਾ ਲੈਂਦੇ ਨੇ। ਅਤੇ ਜਿਹਨੇ ਪਰਮਾਤਮਾ ਦੇ ਨਾਮ ਨੂੰ ਆਪਣੇ ਅੰਦਰ ਵਸਾ ਲਿਆ, ਪਰਮਾਤਮਾ ਨੇ ਜਿਨ੍ਹਾਂ ਨੂੰ ਆਪਣੇ ਨਾਲ ਮਿਲਾ ਲਿਆ, ਸਤਿਗੁਰੂ ਜੀ ਸਮਝਾਉਂਦੇ, ਕਾਮਣ ਸਹਿਜੇ ਮਾਤੀ, ਉਹ ਜੀਵ ਉਹ ਮਨੁੱਖ ਫਿਰ ਸਹਿਜ ਅਵਸਥਾ ਵਿੱਚ ਟਿਕ ਕੇ ਮਸਤ ਹੋਇਆ ਰਹਿੰਦਾ ਹੈ ਪਰਮਾਤਮਾ ਦੇ ਨਾਮ ਦੇ ਨਾਲ, ਮਤਿਆ ਰਹਿੰਦਾ ਹੈ। ਗੁਰ ਸ਼ਬਦ ਸਿੰਗਾਰੀ ਸੱਚ ਸਵਾਰੀ, ਸਦਾ ਰਾਵੇ ਰੰਗ ਰਾਤੀ, ਕਿਉਂਕਿ ਉਹ ਗੁਰੂ ਸ਼ਬਦ ਦੇ ਦੁਆਰਾ ਆਪਣੇ ਜੀਵਨ ਨੂੰ ਸਵਾਰ ਲੈਂਦੇ। ਗੁਰ ਸ਼ਬਦ ਸਵਾਰੀ, ਗੁਰ ਸ਼ਬਦ ਸਿੰਗਾਰੀ ਸੱਚ ਸਵਾਰੀ, ਉਹ ਗੁਰੂ ਦੇ ਸ਼ਬਦ ਦੇ ਦੁਆਰਾ ਆਪਣੇ ਜੀਵਨ ਨੂੰ ਸ਼ਿੰਗਾਰਦੇ ਨੇ ਗੁਣਾਂ ਦੇ ਨਾਲ। ਜਦੋਂ ਜਿਵੇਂ ਜਿਵੇਂ ਕੋਈ ਗੁਰੂ ਦੇ ਸ਼ਬਦ ਦੁਆਰਾ ਪਰਮਾਤਮਾ ਦੇ ਨਾਮ ਨੂੰ ਜਪਦਾ ਏ, ਗੁਣਾਂ ਨੂੰ ਗਾਉਂਦਾ ਏ, ਅਤੇ ਉਹ ਗੁਣ ਜਦੋਂ ਉਹਦੇ ਅੰਦਰ ਵੱਸ ਜਾਂਦੇ ਨੇ ਤਾਂ ਉਹਦਾ ਸ਼ਿੰਗਾਰ ਜਿਹੜਾ ਬਣ ਜਾਂਦੇ, ਉਹਦੇ ਜੀਵਨ ਨੂੰ ਸੁਹਾਵਣਾ ਬਣਾ ਦਿੰਦੇ ਨੇ, ਸੱਚ ਆਪ ਸਵਾਰੀ। ਪਰ ਇਹ ਪਰਮਾਤਮਾ ਦੀ ਕਿਰਪਾ ਦੇ ਨਾਲ ਹੀ ਹੁੰਦਾ ਹੈ, ਪਰਮਾਤਮਾ ਆਪ ਹੀ ਉਹਨਾਂ ਨੂੰ ਗੁਰੂ ਸ਼ਬਦ ਦੇ ਦੁਆਰਾ ਸ਼ਿੰਗਾਰਦਾ ਹੈ ਅਤੇ ਆਪ ਹੀ ਵਾਹਿਗੁਰੂ ਜੀ ਉਹਨਾਂ ਨੂੰ ਸਵਾਰਦਾ ਹੈ। ਅਤੇ ਜਿਨ੍ਹਾਂ ਨੂੰ ਸਵਾਰ ਦਿੰਦੇ ਨੇ ਪਰਮਾਤਮਾ ਜੀ, ਉਹ ਫਿਰ ਸਦਾ ਰਾਵੇ ਰੰਗ ਰਾਤੀ, ਉਹ ਸਦਾ ਹੀ ਪਰਮਾਤਮਾ ਦੇ ਨਾਮ ਨੂੰ ਗੁਰੂ ਦੇ ਸ਼ਬਦ ਦੁਆਰਾ ਯਾਦ ਕਰਦਾ ਜੀਵ, ਅਤੇ ਨਾਮ ਦੇ ਰੰਗ ਵਿੱਚ ਉਹ ਹਮੇਸ਼ਾ ਹੀ ਰਤਿਆ ਰਹਿੰਦਾ ਹੈ।
ਆਪ ਗਵਾਈ ਹਰ ਵਾਰ ਪਾਈ। ਉਹ ਫਿਰ ਗੁਰੂ ਸ਼ਬਦ ਦੇ ਦੁਆਰਾ ਨਾਮ ਰੰਗ ਵਿੱਚ ਰੰਗਿਆ ਜਾਂਦਾ ਨਾ ਜਦੋਂ, ਅਤੇ ਫਿਰ ਆਪਣਾ ਆਪ ਵਿੱਚੋਂ ਆਪਣੀ ਹਉਮੈ ਮੈਂ ਮੇਰੀ ਨੂੰ ਖਤਮ ਕਰ ਦਿੰਦਾ। ਆਪ ਗਵਾਏ ਹਰ ਵਾਰ ਪਾਏ, ਉਹ ਆਪਣੇ ਅੰਦਰੋਂ ਹਉਮੈ ਨੂੰ ਦੂਰ ਕਰਕੇ ਪਰਮਾਤਮਾ ਨੂੰ ਪ੍ਰਾਪਤ ਕਰ ਲੈਂਦਾ ਹੈ। ਤਾਂ ਹਰ ਰਸ ਮਨ ਵਸਾਇਆ, ਅਤੇ ਫਿਰ ਇਸ ਤਰ੍ਹਾਂ ਉਹ ਪਰਮਾਤਮਾ ਦੇ ਨਾਮ ਨੂੰ ਵਸਾ ਕੇ, ਪਰਮਾਤਮਾ ਦੇ ਰਸ ਨੂੰ ਆਪਣੇ ਮਨ ਦੇ ਵਿੱਚ ਵਸਾ ਕੇ ਜੀਵਨ ਬਤੀਤ ਕਰਦਾ ਹੈ। ਕਹੋ ਨਾਨਕ ਗੁਰ ਸ਼ਬਦ ਸਵਾਰੀ, ਸਫਲਿਓ ਜਨਮ ਸਬਾਇਆ। ਕਿ ਉਹ ਫਿਰ ਗੁਰੂ ਸ਼ਬਦ ਦੇ ਨਾਲ, ਕਹੋ ਨਾਨਕ ਗੁਰ ਸ਼ਬਦ ਸਵਾਰੀ, ਉਹ ਜੀਵ ਗੁਰੂ ਦੇ ਸ਼ਬਦ ਦੇ ਨਾਲ ਆਪਣੇ ਜੀਵਨ ਨੂੰ ਸਵਾਰ ਲੈਂਦਾ। ਗੁਰੂ ਸ਼ਬਦ ਦੀ ਕਮਾਈ ਕਰਕੇ, ਜੋ ਗੁਰ ਕਹੈ ਸੋਈ ਭਲ ਮਨ ਨੂੰ, ਜੋ ਗੁਰੂ ਜੀ ਸਮਝਾਉਂਦੇ ਨੇ ਉਹਨੂੰ ਉਹ ਭਲਾ ਕਰਕੇ ਮੰਨਦਾ ਹੈ। ਅਤੇ ਉਹ ਜਦੋਂ ਗੁਰੂ ਦੇ ਸ਼ਬਦ ਦੁਆਰਾ ਗੁਣਾਂ ਨੂੰ ਅੰਦਰ ਧਾਰਨ ਕਰ ਲੈਂਦਾ ਹੈ, ਅਤੇ ਫਿਰ ਕੀ ਹੁੰਦਾ ਜੀ, ਸਫਲਿਓ ਜਨਮ ਸਬਾਇਆ, ਉਹਦਾ ਸਾਰੇ ਦਾ ਸਾਰਾ ਜਨਮ ਜਿਹੜਾ ਉਹ ਸਫਲਾ ਹੋ ਜਾਂਦਾ ਹੈ। ਕਿਉਂਕਿ ਗੁਰੂ ਦਾ ਗਿਆਨ ਹਮੇਸ਼ਾ ਹੀ ਮਨੁੱਖ ਦੀ ਸ਼ਖਸੀਅਤ ਦੀ ਉਸਾਰੀ ਕਰਦਾ ਹੈ। ਜਿਹੜਾ ਜਿਹੜਾ ਜੀਵ ਗੁਰੂ ਸ਼ਬਦ ਦੇ ਅਨੁਸਾਰ ਚੱਲਦਾ ਹੈ, ਉਹਦਾ ਜੀਵਨ ਜਿਹੜਾ ਉਹ ਸਵਾਰਿਆ ਜਾਂਦਾ ਹੈ। ਇਸੇ ਕਰਕੇ ਜਦੋਂ ਅਸੀਂ ਬਚਨ ਪੜ੍ਹਦੇ ਹਾਂ ਕਿ ਪਰਮਾਤਮਾ ਦੇ ਨਾਮ ਨੂੰ ਜਪਣ ਵਾਲੇ ਨੂੰ ਪਰਮਾਤਮਾ ਗੁਰੂ ਦੇ ਰਾਹੀਂ ਆਪ ਉਹਦੇ ਜੀਵਨ ਦੀ ਘਾੜਤ ਘੜਦਾ ਹੈ। ਜਿਵੇਂ ਗੁਰੂ ਰਾਮਦਾਸ ਮਹਾਰਾਜ ਜੀ ਦੇ ਜੀਵਨ ਬਾਰੇ ਭਾਈ ਸੱਤਾ ਬਲਵੰਡ ਜੀ ਪਾਵਨ ਬਾਣੀ ਦੇ ਵਿੱਚ ਦੱਸਦੇ ਨਾ ਕਿ ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੈ ਸਵਾਰਿਆ। ਕਿ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਨੂੰ ਜਿਸ ਪਰਮਾਤਮਾ ਨੇ ਪੈਦਾ ਕੀਤਾ, ਉਸੇ ਹੀ ਵਾਹਿਗੁਰੂ ਨੇ ਫਿਰ ਗੁਰੂ ਰਾਮਦਾਸ ਮਹਾਰਾਜ ਜੀ ਦੇ ਜੀਵਨ ਨੂੰ ਸਵਾਰ ਦਿੱਤਾ ਗੁਰੂ ਦੇ ਰਾਹੀਂ। ਪਹਿਲਾਂ ਗੁਰੂ ਅਮਰਦਾਸ ਜੀ ਦੇ ਨਾਲ ਮਿਲਾਪ ਕਰਵਾਉਂਦੇ ਨੇ ਵਾਹਿਗੁਰੂ ਜੀ, ਫਿਰ ਗੁਰੂ ਦੀ ਸਿੱਖਿਆ ਦੇ ਅਨੁਸਾਰ ਜਦੋਂ ਭਾਈ ਜੇਠਾ ਜੀ ਦੇ ਰੂਪ ਅੰਦਰ ਸੇਵਾ ਕਮਾਉਂ ਕੇ ਜੀਵਨ ਨੂੰ ਸਵਾਰਦੇ ਨੇ, ਸ਼ਿੰਗਾਰਦੇ ਨੇ, ਤਾਂ ਫਿਰ ਸਤਿਗੁਰੂ ਜੀ ਪ੍ਰਸੰਨ ਹੋ ਕੇ ਉਹਨਾਂ ਨੂੰ ਗੁਰੂ ਰਾਮਦਾਸ ਮਹਾਰਾਜ ਜੀ ਦੇ ਨਾਮ ਨਾਲ ਇਸ ਸੰਸਾਰ ਵਿੱਚ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੀ ਗੁਰਤਾ ਗੱਦੀ 'ਤੇ ਸੁਭਾਈ ਮਾਣ ਕਰਦੇ ਨੇ। ਅਤੇ ਭਾਈ ਸਾਹਿਬ ਜੀ, ਭਾਈ ਸੱਤਾ ਬਲਵੰਡ ਜੀ ਦੀ ਰਚਨਾ ਇਹ ਦੱਸਦੀ ਹੈ ਕਿ ਜਿਸ ਪਰਮਾਤਮਾ ਨੇ ਪੈਦਾ ਕੀਤਾ, ਉਸੇ ਨੇ ਹੀ ਫਿਰ ਸਵਾਰ ਦਿੱਤਾ। ਅਤੇ ਇੱਥੇ ਵੀ ਸਤਿਗੁਰੂ ਜੀ ਸਾਨੂੰ ਇਹੀ ਸਮਝਾਉਂਦੇ, ਕਹੋ ਨਾਨਕ ਗੁਰ ਸ਼ਬਦ ਸਵਾਰੀ, ਜਿਨ੍ਹਾਂ ਨੂੰ ਪਰਮਾਤਮਾ ਨੇ ਗੁਰੂ ਸ਼ਬਦ ਦੇ ਨਾਲ ਜੋੜਿਆ, ਉਹਨਾਂ ਨੇ ਗੁਰੂ ਸ਼ਬਦ ਦੇ ਦੁਆਰਾ ਆਪਣੇ ਜੀਵਨ ਨੂੰ ਸਵਾਰ ਲਿਆ, ਅਤੇ ਫਿਰ ਉਹਨਾਂ ਦਾ ਜਨਮ ਜਿਹੜਾ ਉਹ ਪੂਰੇ ਦਾ ਪੂਰਾ ਹੀ ਸਫਲਾ ਹੋ ਜਾਂਦਾ। ਸਫਲ ਉਹ ਜਨਮ ਸਬਾਇਆ, ਸਬਾਇਆ ਦਾ ਭਾਵ ਸਮੁੱਚਾ ਜੀਵਨ ਉਹਨਾਂ ਦਾ, ਉਹ ਜਿਹੜਾ ਕਦੇ ਵੀ ਵਿਕਾਰਾਂ ਵਾਲੇ, ਦੁੱਖਾਂ ਵਾਲੇ, ਚਿੰਤਾ ਝੋਰਿਆਂ ਵਾਲੇ ਪਾਸੇ ਨਹੀਂ ਜਾਂਦੇ, ਉਹ ਹਮੇਸ਼ਾ ਹੀ ਆਪਣੇ ਜੀਵਨ ਨੂੰ ਸਵਾਰ ਲੈਂਦੇ ਨੇ। ਦੂਜੜਾ ਕਾਮਨ ਭਰਮ ਭੁੱਲੀ, ਹਰ ਵਰ ਨਾ ਪਾਈ ਰਾਮ। ਹੁਣ ਦੂਜੇ ਬੰਨ ਦੇ ਅੰਦਰ ਉਹਨਾਂ ਮਨੁੱਖਾਂ ਦਾ ਜ਼ਿਕਰ ਕੀਤਾ ਜਿਹੜੇ ਪਰਮਾਤਮਾ ਅਤੇ ਗੁਰੂ ਦੇ ਨਾਮ ਤੋਂ ਦੂਰ ਹੁੰਦੇ ਨੇ। ਦੂਜੜਾ ਦਾ ਭਾਵ ਹੁੰਦਾ ਮਾਇਆ ਜਾਂ ਸੰਸਾਰ ਦੇ ਰਸ ਜਿਹੜੇ ਨੇ, ਕਿਉਂਕਿ ਇੱਕ ਪਰਮਾਤਮਾ ਏ, ਦੂਜਾ ਉਹਦੀ ਬਣਾਈ ਹੋਈ ਇਹ ਕਾਇਨਾਤ, ਇਹ ਮਾਇਆ ਹੈ। ਹੁਣ ਜਿਹੜਾ ਇੱਕ ਪਰਮਾਤਮਾ ਨੂੰ ਛੱਡ ਕੇ ਦੂਜੇ ਦੇ ਲੜ ਲੱਗਦਾ ਏ, ਸੰਸਾਰ ਦੇ ਵਿੱਚ ਮਾਇਆ ਵਿਕਾਰਾਂ ਦੇ ਰਸਾਂ ਵਿੱਚ ਆਪਣੇ ਜੀਵਨ ਨੂੰ ਜੋੜਦਾ ਹੈ, ਅਤੇ ਗੁਰਦੇਵ ਜੀ ਸਮਝਾਉਂਦੇ ਦੂਜੜਾ ਕਾਮਨ ਭਰਮ ਭੁੱਲੀ। ਕਾਮਨ ਦਾ ਅਰਥ ਆਉਂਦਾ ਇਸਤਰੀ ਦੇ ਰੂਪ ਵਿੱਚ, ਕਿ ਇਸਤਰੀ ਨੂੰ ਕਾਮਨ ਕਿਹਾ ਜਾਂਦਾ ਹੈ। ਅਤੇ ਇੱਥੇ ਜਦੋਂ ਬਾਣੀ ਵਿੱਚ ਅਸੀਂ ਪੜ੍ਹਦੇ ਹਾਂ ਅਤੇ ਪਰਮਾਤਮਾ ਦੇ ਦਰ ਦਾ ਜਦੋਂ ਗਿਆਨ ਹਾਸਲ ਕਰਦੇ, ਅਤੇ ਸਤਿਗੁਰੂ ਜੀ ਸਮਝਾਉਂਦੇ ਨੇ ਕਿ ਪਰਮਾਤਮਾ ਇੱਕ ਪਤੀ ਹੈ, ਅਤੇ ਅਸੀਂ ਜਿੰਨੇ ਵੀ ਜੀਵ ਹੈ, ਚਾਹੇ ਮਨੁੱਖ ਔਰਤ ਹੈ ਚਾਹੇ ਕੋਈ ਮਰਦ ਹੈ, ਇਹ ਸਾਰੇ ਹੀ ਜੀਵ ਇਸਤਰੀ ਕਾਮਨ ਦੇ ਪਤਨੀ ਦੇ ਰੂਪ ਦੇ ਵਿੱਚ ਹੈ। ਭਗਤ ਕਬੀਰ ਜੀ ਦੇ ਜਦੋਂ ਅਸੀਂ ਬਚਨ ਪੜ੍ਹਦੇ ਹਾਂ ਅਤੇ ਉੱਥੇ ਵੀ ਭਗਤ ਕਬੀਰ ਜੀ ਇਹੀ ਗੱਲ ਕਹਿੰਦੇ, ਤੁਮਹੇ ਸੋ ਕੰਤ ਨਾਰ ਹਮ ਸੋਈ, ਕਿ ਪਰਮਾਤਮਾ ਅਕਾਲ ਪੁਰਖ ਜੀ ਕੰਤ ਪਤੀ ਪਰਮੇਸ਼ਰ ਹੈ, ਅਤੇ ਬਾਕੀ ਜਿੰਨੀ ਵੀ ਮਨੁੱਖ ਜਾਤੀ ਹੈ ਇਹ ਸਾਰੇ ਪਤਨੀ ਦੇ ਰੂਪ ਦੇ ਵਿੱਚ ਹੈ, ਕਾਮਣ ਦੇ ਰੂਪ ਦੇ ਅੰਦਰ ਹੈ। ਅਤੇ ਸਤਿਗੁਰੂ ਜੀ ਸਮਝਾਉਂਦੇ ਜਦੋਂ ਇਹ ਉਦਾਹਰਣ ਦਿੱਤੀ ਉਸ ਔਰਤ ਦੀ, ਸੁਹਾਗਵਤੀ ਦੀ,
ਜਾਂ ਉਹ ਔਰਤ ਜਿਹੜੀ ਸੁਹਾਗਵਤੀ ਹੋ ਕੇ ਪਤੀ ਦੇ ਰਜ਼ਾ ਦੇ ਵਿੱਚ ਨਾ ਚੱਲੇ ਅਤੇ ਦੂਜੇ ਭਾਵ ਦੇ ਵਿੱਚ ਉਹ ਵਿਚਰੇ, ਉਹਨੂੰ ਜਿਹੜਾ ਛੁਟਿਆਰ ਕਿਹਾ ਜਾਂਦਾ ਹੈ, ਉਹਦੀ ਫਿਰ ਇਸ ਸੰਸਾਰ ਵਿੱਚ ਦੁਰਗਤੀ ਹੁੰਦੀ ਹੈ, ਕੋਈ ਸਨਮਾਨ ਨਹੀਂ ਮਿਲਦਾ। ਇਸੇ ਤਰ੍ਹਾਂ ਹੀ ਪਤੀ ਪਰਮਾਤਮਾ ਤੋਂ ਬਿਨਾਂ ਜਿਹੜਾ ਜੀਵ ਦੂਜੇ ਪਦਾਰਥਾਂ ਦੇ ਨਾਲ ਪਰਮਾਤਮਾ ਦੇ ਬਣਾਏ ਹੋਏ ਸੰਸਾਰ ਪਦਾਰਥਾਂ ਵਿਸ਼ੇ ਵਿਕਾਰਾਂ ਦੇ ਵਿੱਚ ਗਲਤਾਨ ਹੋ ਜਾਂਦਾ ਹੈ, ਉਹ ਭਰਮ ਦੇ ਵਿੱਚ ਪੈ ਕੇ ਭੁਲੇਖੇ ਦੇ ਵਿੱਚ ਪੈ ਕੇ ਭਟਕਦਾ ਰਹਿੰਦਾ ਹੈ। ਅਤੇ ਫਿਰ ਹੁੰਦਾ ਕੀ ਹੈ, ਜਦੋਂ ਬੰਦੇ ਦੇ ਅੰਦਰ ਭਰਮ ਪੈਦਾ ਹੋ ਜਾਵੇ ਫਿਰ ਉਹ ਕਿਸੇ ਦੇ ਨਾਲ ਮਿਲ ਨਹੀਂ ਸਕਦਾ, ਦੂਰੀ ਬਣ ਜਾਂਦੀ ਆ। ਇਸੇ ਤਰ੍ਹਾਂ ਹੀ ਜਿਹੜਾ ਜੀਵ ਪਰਮਾਤਮਾ ਦੇ ਬਣਾਈ ਹੋਈ ਕਾਇਨਾਤ ਪਦਾਰਥਾਂ ਦੇ ਵਿੱਚ ਗਲਤਾਨ ਹੋ ਜਾਂਦਾ ਹੈ, ਦੂਜੜਾ ਕਾਮਣ ਭਰਮ ਭੁੱਲੀ ਭਰਮ ਦੇ ਵਿੱਚ ਪੈ ਕੇ ਸੰਸਾਰ ਦੀਆਂ ਵਸਤੂਆਂ ਨੂੰ ਸਦੀਵੀ ਮੰਨ ਲਿਆ, ਸਦੀਵੀ ਮੰਨ ਕੇ ਇਹਨਾਂ ਦੇ ਨਾਲ ਮਨ ਜੋੜ ਲਿਆ ਅਤੇ ਪਰਮਾਤਮਾ ਤੋਂ ਦੂਰੀ ਬਣਾ ਲਈ, ਇਹਨੂੰ ਕਹਿਣਾ ਭਰਮ ਦੇ ਵਿੱਚ ਪੈਣਾ। ਭਰਮ ਦਾ ਭਾਵ ਹੁੰਦਾ ਭੁਲੇਖਾ, ਅਤੇ ਭੁਲੇਖੇ ਦਾ ਭਾਵ ਹੁੰਦਾ ਜੋ ਸੱਚ ਹੈ ਉਹ ਸਾਨੂੰ ਨਾ ਦਿਖੇ ਅਤੇ ਜੋ ਸੱਚ ਨਹੀਂ ਹੈ ਉਹਨੂੰ ਅਸੀਂ ਸੱਚ ਮੰਨ ਕੇ ਬਹਿ ਜਾਈਏ। ਹੁਣ ਦੁਨੀਆਂ ਦੇ ਪਦਾਰਥ ਜਿਹੜੇ ਸਦੀਵੀ ਨਹੀਂ, ਇਹ ਨਾਸ਼ਵੰਤ ਹੈ, ਪਰ ਜੋ ਇਹਨਾਂ ਪਦਾਰਥਾਂ ਨਾਲ ਜੁੜ ਕੇ ਪਰਮਾਤਮਾ ਤੋਂ ਦੂਰੀ ਬਣਾਉਂਦਾ ਹੈ ਉਹ ਇਹਨਾਂ ਪਰਮਾਤਮਾ ਨੂੰ ਸਦੀਵੀ ਮੰਨ ਕੇ ਇਹਨਾਂ ਦੇ ਨਾਲ ਜੁੜਦਾ ਹੈ। ਅਤੇ ਸਤਿਗੁਰੂ ਜੀ ਸਮਝਾਉਂਦੇ ਫਿਰ ਜਿਹੜਾ ਇਹਨਾਂ ਦੇ ਨਾਲ ਸੁਰਤ ਜੋੜ ਲੈਂਦਾ ਹੈ ਉਹ ਭਰਮ ਭੁੱਲੀ ਉਹ ਫਿਰ ਭਟਕਣਾ ਦੇ ਵਿੱਚ ਇੱਥੇ ਪੈਂਦਾ ਹੈ। ਹਰ ਵਰ ਨਾ ਪਾਏ ਰਾਮ, ਉਹ ਫਿਰ ਪਰਮਾਤਮਾ ਵਾਹਿਗੁਰੂ ਦਾ ਮਿਲਾਪ ਹਾਸਲ ਨਹੀਂ ਕਰਦਾ। ਕਾਮਣ ਗੁਣ ਨਾਹੀਂ ਬਿਰਥਾ ਜਨਮ ਗਵਾਏ ਰਾਮ, ਜੋ ਕਾਮਣ ਦੂਜੇ ਭਾਵ ਦੇ ਵਿੱਚ ਚੱਲਦੇ ਹੈ, ਇੱਕ ਪਰਮਾਤਮਾ ਤੋਂ ਜਦੋਂ ਦੂਰੀ ਬਣਦੀ ਹੈ ਤਾਂ ਫਿਰ ਉਸ ਵੇਲੇ ਕੋਈ ਗੁਣ ਨਹੀਂ ਉਹਦੇ ਕੋਲ ਹੁੰਦਾ, ਕਿਉਂਕਿ ਸੁਹਾਗਣ ਦੇ ਕੋਲ ਗੁਣ ਹੈ ਅਤੇ ਦੁਹਾਗਣ ਦੇ ਕੋਲ ਭਰਮ ਹੈ। ਦੁਹਾਗਣ ਅਵਗਣਾਂ ਦੇ ਨਾਲ ਮੋਹ ਲਾ ਕੇ ਕੰਤ ਤੋਂ ਪਤੀ ਤੋਂ ਦੂਰੀ ਬਣਾਉਂਦੀ ਹੈ, ਲੇਕਿਨ ਸੁਹਾਗਵਤੀ ਕੰਤ ਦੀਆਂ ਨਿਸ਼ਾਨੀਆਂ ਨੂੰ ਮਨ ਦੇ ਵਿੱਚ ਵਸਾ ਕੇ, ਉਹਦੀ ਯਾਦ ਨੂੰ ਮਨ ਵਿੱਚ ਵਸਾ ਕੇ ਸੁਹਾਗਵਤੀ ਬਣਦੀ ਹੈ। ਇਹੀ ਉਦਾਹਰਣ ਦੇ ਕੇ ਸਤਿਗੁਰਾਂ ਨੇ ਸਮਝਾਇਆ ਕਿ ਮਨਮੁੱਖ ਜਿਹੜਾ ਉਹ ਦੁਹਾਗਣ ਦੀ ਤਰ੍ਹਾਂ ਹੈ, ਗੁਰਮੁਖ ਇੱਕ ਸੁਹਾਗਣ ਦੀ ਤਰ੍ਹਾਂ ਹੈ। ਮਨਮੁੱਖ ਉਸ ਦੁਹਾਗਣ ਦੇ ਵਾਂਗ ਭਰਮ ਦੇ ਵਿੱਚ ਪੈ ਕੇ ਪਰਮਾਤਮਾ ਪਤੀ ਤੋਂ ਦੂਰੀ ਬਣਾ ਲੈਂਦਾ ਹੈ। ਮਨਮੁੱਖ ਉਹਨੂੰ ਦਾਤ ਪਿਆਰੀ ਵਿਸਰਿਆ ਦਾਤਾਰਾ, ਉਹ ਦੁਨੀਆਂ ਦੀਆਂ ਦਾਤਾਂ ਨੂੰ ਸਦੀਵੀ ਸਮਝਦਾ ਹੈ, ਦਾਤਾਰ ਪਰਮਾਤਮਾ ਨੂੰ ਸਦੀਵੀ ਨਹੀਂ ਸਮਝਦਾ। ਜਦਕਿ ਪਰਮਾਤਮਾ ਸਦੀਵੀ ਹੈ, ਉਹਦੀਆਂ ਬਣਾਈਆਂ ਦਾਤਾਂ ਜਿਹੜੀਆਂ ਨਾਸ਼ਵੰਤ ਨੇ, ਉਹ ਖਤਮ ਹੋਣ ਜਾਣ ਵਾਲੀਆਂ ਨੇ। ਪਰ ਮਨਮੁੱਖ ਦਾ ਸੁਭਾਅ ਕੀ ਹੈ, ਉਹ ਫਿਰ ਜਦੋਂ ਇਹਨਾਂ ਦਾਤਾਂ ਦੇ ਨਾਲ ਜੁੜਦਾ ਹੈ ਅਤੇ ਜਿੱਥੋਂ ਗੁਣ ਮਿਲਣਾ ਹੈ ਪਰਮਾਤਮਾ ਦੇ ਕੋਲ, ਉੱਥੋਂ ਦੂਰੀ ਬਣਾ ਲੈਂਦਾ ਹੈ, ਅਤੇ ਉਸ ਵੇਲੇ ਫਿਰ ਗੁਣ ਵਿਹੂਣਾ ਹੋ ਜਾਂਦਾ ਹੈ। ਕਾਮਣ ਗੁਣ ਨਾਹੀਂ ਬਿਰਥਾ ਜਨਮ ਗਵਾਏ ਰਾਮ, ਮਨਮੁੱਖ ਮਨ ਦੇ ਪਿੱਛੇ ਚੱਲ ਚੱਲ ਕੇ ਗੁਣਾਂ ਤੋਂ ਦੂਰੀ ਬਣਾ ਕੇ ਹਮੇਸ਼ਾ ਹੀ ਆਪਣਾ ਜਨਮ ਇਸ ਸੰਸਾਰ ਵਿੱਚ ਵਿਅਰਥ ਗਵਾ ਲੈਂਦਾ ਹੈ। ਬਿਰਥਾ ਜਨਮ ਗਵਾਏ ਮਨਮੁੱਖ ਇਆਣੀ ਅਵਗਣਵੰਤੀ ਝੂਰੇ, ਉਹ ਮਨਮੁੱਖ ਇਆਣਾ ਬਣ ਕੇ ਮੋ ਜਿਹੜਾ ਹੈ ਅਗਿਆਨੀ ਬਣ ਕੇ ਮਨ ਦੇ ਪਿੱਛੇ ਚੱਲ ਕੇ ਜਦੋਂ ਆਪਣਾ ਜਨਮ ਗਵਾਉਂਦਾ ਹੈ ਅਤੇ ਜਨਮ ਗਵਾ ਕੇ ਆਖਰ ਦੇ ਉੱਤੇ ਉਹਦੇ ਪੱਲੇ ਪਛਤਾਵਾ ਪੈਂਦਾ। ਅਵਗਣਵੰਤੀ ਝੂਰੇ, ਉਹ ਮਨਮੁੱਖ ਅਵਗਣਾਂ ਦੇ ਨਾਲ ਆਪਣੀ ਸੁਰਤ ਨੂੰ ਜੋੜ ਕੇ ਅਤੇ ਇਸ ਸੰਸਾਰ ਵਿੱਚ ਜਦੋਂ ਗੁਣ ਵਿਹੂਣਾ ਰਹਿੰਦਾ ਹੈ, ਭਗਤੀ ਤੋਂ, ਨਾਮ ਸਿਮਰਨ ਤੋਂ, ਬੰਦਗੀ ਤੋਂ, ਗੁਰੂ ਆਗਿਆ ਤੋਂ ਵਿਹੂਣਾ ਰਹਿ ਜਾਂਦਾ ਹੈ, ਅਤੇ ਫਿਰ ਅਵਗਣ ਹੀ ਅਵਗਣ ਇਕੱਠੇ ਕਰਦਾ ਹੈ। ਅਤੇ ਜਦੋਂ ਅਵਗਣਾਂ ਦੀ ਪੰਡ ਬਣ ਕੇ ਇਸ ਸੰਸਾਰ ਤੋਂ ਜਾਣ ਲੱਗਦਾ ਹੈ ਅਤੇ ਫਿਰ ਝੂਰਦਾ ਹੈ, ਪਛਤਾਉਂਦਾ ਹੈ ਕਿ ਮੈਂ ਸੰਸਾਰ ਦੇ ਵਿੱਚ ਅਵਗਣ ਇਕੱਠੇ ਕਰਕੇ ਆਪਣੇ ਬੰਧਨ ਜਿਹੜੇ ਸੀ ਜਨਮ ਮਰਨ ਦੇ ਉਹ ਕਾਇਮ ਕਰ ਲਏ, ਇਹਨਾਂ ਨੂੰ ਛਡਾ ਨਹੀਂ ਸਕਿਆ, ਇਹਨਾਂ ਤੋਂ ਮੁਕਤ ਨਹੀਂ ਹੋ ਸਕਿਆ, ਅਤੇ ਪਛਤਾਉਂਦਾ ਹੋਇਆ ਹੀ ਇਸ ਸੰਸਾਰ ਤੋਂ ਤੁਰ ਜਾਂਦਾ ਹੈ। ਪਰ ਨਾਲ ਹੀ ਸਤਿਗੁਰੂ ਜੀ ਸਮਝਾਉਂਦੇ, ਆਪਣਾ ਸਤਿਗੁਰ ਸੇਵ ਸਦਾ ਸੁੱਖ ਪਾਇਆ ਤਾਂ ਮਿਲਿਆ ਹਦੂਰੇ, ਤਾਂ ਫਿਰ ਮਿਲਿਆ ਹਦੂਰੇ। ਪਰ ਨਾਲ ਹੀ ਦੱਸਦੇ ਕਿ ਜੇ ਕੋਈ ਅਵਗਣਾਂ ਦੇ ਵਿੱਚ ਬਹੁਤ ਝੂਰਦਾ ਪਿਆ ਏ, ਪਛਤਾਵਾ ਕਰਦਾ ਏ,
ਅਤੇ ਪਛਤਾਵਾ ਕਰਕੇ ਜੇ ਕਿਤੇ ਉਹ ਸਤਿਗੁਰੂ ਨੂੰ ਆਪਣਾ ਬਣਾ ਲਵੇ, ਸਤਿਗੁਰੂ ਦਾ ਵਾਲਾ ਬਣ ਜਾਵੇ, ਗੁਰੂ ਦੀ ਸੇਵਾ ਦੇ ਵਿੱਚ ਚਲਿਆ ਜਾਵੇ, ਅਤੇ ਫਿਰ ਉਹਨੂੰ ਪਛਤਾਉਣਾ ਨਹੀਂ ਪਵੇਗਾ, ਕਿਉਂਕਿ ਆਪਣਾ ਸਤਿਗੁਰ ਸੇਵ ਸਦਾ ਸੁੱਖ ਪਾਇਆ। ਉਹ ਮੁੜ ਕੇ ਫਿਰ ਗੁਰੂ ਦੀ ਹਜ਼ੂਰੀ ਵਿੱਚ ਜਾ ਕੇ ਸਤਿਗੁਰੂ ਦੇ ਨਾਮ ਨੂੰ ਜਪ ਕੇ ਭਗਤੀ ਦੀ ਦਾਤ ਦੇ ਨਾਲ ਜੁੜ ਕੇ ਅਵਗੁਣਾਂ ਨੂੰ ਦੂਰ ਕਰਕੇ ਆਪਣੇ ਜੀਵਨ ਨੂੰ ਸੁਖੀ ਬਣਾ ਲੈਂਦਾ, ਫਿਰ ਉਹ ਸੁੱਖ ਪ੍ਰਾਪਤ ਕਰਦਾ ਹੈ। ਅਤੇ ਜਦੋਂ ਗੁਰੂ ਦੇ ਰਾਹੀਂ ਉਹਦਾ ਜੀਵਨ ਆਨੰਦਮਈ ਸੁੱਖਾਮਈ ਹੋ ਗਿਆ, ਫਿਰ ਉਸ ਵੇਲੇ ਤਾਂ ਫਿਰ ਮਿਲਿਆ ਹਜ਼ੂਰੀ, ਉਦੋਂ ਪਰਮਾਤਮਾ ਨੂੰ ਵੀ ਮਿਲ ਜਾਂਦਾ ਹੈ, ਅਤੇ ਪਰਮਾਤਮਾ ਨੂੰ ਸਦਾ ਹੀ ਆਪਣੇ ਅੰਗ ਸੰਗ ਸੰਸਾਰ ਵਿੱਚ ਰਮਿਆ ਹੋਇਆ ਉਹ ਜੀਵ ਮਹਿਸੂਸ ਕਰਦਾ ਹੈ। ਦੇਖ ਪਿਰ ਵਿਗਸੀ ਅੰਦਰੋਂ ਸਰਸੀ, ਸੱਚਾ ਸ਼ਬਦ ਸੁਭਾਈ, ਕਿ ਜਦੋਂ ਗੁਰੂ ਦੇ ਰਾਹੀਂ ਪਰਮਾਤਮਾ ਨੂੰ ਅੰਗ ਸੰਗ ਪ੍ਰਤੀਤ ਕਰਦਾ ਹੈ, ਵੇਖਦਾ ਮਹਿਸੂਸ ਕਰਦਾ ਹੈ, ਦੇਖ ਪਿਰ ਵਿਗਸੀ, ਫਿਰ ਪਰਮਾਤਮਾ ਨੂੰ ਹਰ ਥਾਂ ਵੇਖ ਕੇ ਦੀਦਾਰ ਕਰਕੇ ਗੁਰੂ ਦੇ ਗਿਆਨ ਰਾਹੀਂ ਅਤੇ ਅੰਦਰੋਂ ਵਿਕਸਦਾ ਹੈ, ਖੜਾਓ ਦੇ ਵਿੱਚ ਆਉਂਦਾ ਹੈ, ਖੁਸ਼ੀ ਆਨੰਦ ਦੇ ਵਿੱਚ ਆਉਂਦਾ ਹੈ, ਅੰਦਰੋਂ ਸਰਸੀ, ਅੰਦਰੋਂ ਫਿਰ ਰਸਦਾਇਕ ਉਹਦਾ ਜੀਵਨ ਬਣ ਜਾਂਦਾ। ਜਿਵੇਂ ਜਿਵੇਂ ਉਹ ਪਰਮਾਤਮਾ ਦੇ ਦੀਦਾਰ ਕਰਦਾ ਹੈ, ਤਿਵੇਂ ਤਿਵੇਂ ਉਹਦਾ ਜੀਵਨ ਰਸ ਵਾਲਾ ਬਣ ਜਾਂਦਾ ਹੈ। ਭਗਤੀ ਦਾ ਨਾਮ ਰੂਪੀ ਰਸ ਦਾ ਉਹਦੇ ਅੰਦਰ ਜਦੋਂ ਟਿਕਾ ਹੋ ਜਾਂਦਾ ਹੈ ਅਤੇ ਉਹ ਜੀਵਨ ਉਹਦਾ ਰਸਦਾਇਕ ਬਣ ਜਾਂਦਾ, ਆਨੰਦ ਖੁਸ਼ੀ ਖੇੜੇ ਵਾਲਾ ਬਣ ਜਾਂਦਾ ਹੈ। ਨਾਨਕ ਵਿਣ ਨਾਮ ਹੈ ਕਾਮਣ ਭਰਮ ਭੁਲਾਣੀ। ਸਤਿਗੁਰੂ ਜੀ ਇਹ ਦੂਜੇ ਬੰਦ ਦੇ ਆਖਰੀ ਪੰਕਤੀਆਂ ਅੰਦਰ ਸਮਝਾਉਂਦੇ ਨੇ ਕਿ ਬਿਨਾਂ ਪਰਮਾਤਮਾ ਦੇ ਨਾਮ ਤੋਂ ਜੀਵ ਮਨੁੱਖ ਭਰਮ ਭੁਲੇਖੇ ਦੇ ਵਿੱਚ ਪਿਆ ਰਹਿੰਦਾ ਹੈ। ਮਿਲ ਪ੍ਰੀਤਮ ਸੁੱਖ ਪਾਏ, ਪਰ ਜੇ ਗੁਰੂ ਦੇ ਰਾਹੀਂ ਪਰਮਾਤਮਾ ਨੂੰ ਮਿਲ ਲਵੇ, ਪਰਮਾਤਮਾ ਦਾ ਮਿਲਾਪ ਹਾਸਲ ਕਰ ਲਵੇ, ਤਾਂ ਫਿਰ ਸਦੀਵੀ ਹੀ ਇਹ ਸੁੱਖ ਪ੍ਰਾਪਤ ਕਰਦਾ ਹੈ। ਫਿਰ ਸੰਗ ਕਾਮਣ ਜਾਣਿਆ ਗੁਰਮੇਲ ਮਿਲਾਈ ਰਾਮ। ਫਿਰ ਜਿਨ੍ਹਾਂ ਨੂੰ ਸਤਿਗੁਰੂ ਜੀ ਦੇ ਰਾਹੀਂ ਪਰਮਾਤਮਾ ਜੀ ਆਪਣੇ ਨਾਲ ਮਿਲਾ ਲੈਂਦੇ ਨੇ, ਆਪਣੀ ਭਗਤੀ ਦੇ ਨਾਲ, ਨਾਮ ਦੇ ਨਾਲ ਜਿਸਨਾਂ ਜੀਵਾਂ ਨੂੰ ਮਿਲਾ ਲੈਂਦੇ ਨੇ, ਉਹ ਫਿਰ ਸੰਗ ਕਾਮਣ ਜਾਣਿਆ, ਉਹ ਜੀਵ ਪਰਮਾਤਮਾ ਨੂੰ ਸਦਾ ਹੀ ਆਪਣੇ ਅੰਗ ਸੰਗ ਪ੍ਰਤੀਤ ਸਮਝਦੇ ਨੇ। ਉਹਨਾਂ ਦੀ ਸਾਂਝ ਗੁਰੂ ਦੇ ਦੁਆਰਾ ਜਦੋਂ ਪਰਮਾਤਮਾ ਨਾਲ ਬਣ ਜਾਂਦੀ ਹੈ, ਉਹ ਜਿੱਥੇ ਵੀ ਦੇਖਦੇ ਨੇ, ਜਿੱਥੇ ਵੀ ਮਹਿਸੂਸ ਕਰਦੇ ਨੇ, ਉਹਨਾਂ ਨੂੰ ਪਰਮਾਤਮਾ ਹਾਜ਼ਰ ਨਾਜ਼ਰ ਦਿਖਾਈ ਦਿੰਦਾ ਹੈ। ਅੰਤਰ ਸ਼ਬਦ ਮਿਲੀ ਸਹਿਜੇ ਤਪਤ ਬੁਝਾਈ ਰਾਮ। ਕਿਉਂਕਿ ਉਹ ਅੰਤਰ ਆਤਮੇ ਗੁਰੂ ਸ਼ਬਦ ਦੇ ਨਾਲ ਮਿਲ ਜਾਂਦੇ ਨੇ, ਅਤੇ ਜਿਨ੍ਹਾਂ ਦਾ ਮਿਲਾਪ ਗੁਰੂ ਸ਼ਬਦ ਦੇ ਨਾਲ ਹੋ ਗਿਆ, ਉਹ ਸਹਿਜ ਦੇ ਵਿੱਚ ਟਿਕ ਜਾਂਦੇ ਨੇ, ਅਤੇ ਜਿਹਦੇ ਅੰਦਰ ਸਹਿਜ ਪੈਦਾ ਹੋ ਗਿਆ ਤਪਤ ਬੁਝਾਈ ਰਾਮ, ਉਹਦੇ ਅੰਦਰ ਪਰਮਾਤਮਾ ਜੀ ਤ੍ਰਿਸ਼ਨਾ ਦੀ ਅਗਨ ਬੁਝਾ ਦਿੰਦੇ ਨੇ। ਜਦੋਂ ਤ੍ਰਿਸ਼ਨਾ ਦੀ ਅਗਨ ਬੁੱਝ ਗਈ, ਤਪਸ਼ ਬੁੱਝ ਗਈ, ਫਿਰ ਉਹਨਾਂ ਦੇ ਅੰਦਰ ਸਹਿਜ ਅਵਸਥਾ ਆ ਜਾਂਦੀ ਹੈ, ਅਤੇ ਅੰਦਰ ਸਹਿਜ ਅਵਸਥਾ ਆਉਣ ਦੇ ਨਾਲ ਉਹ ਸਦਾ ਹੀ ਪਰਮਾਤਮਾ ਦੇ ਨਾਮ ਵਿੱਚ ਜੁੜੇ ਰਹਿੰਦੇ ਨੇ। ਸ਼ਬਦ ਤਪਤ ਬੁਝਾਈ ਅੰਤਰ ਸ਼ਾਂਤ ਆਈ ਸਹਿਜੇ ਹਰ ਰਸ ਚਾਖਿਆ। ਜਦੋਂ ਗੁਰੂ ਸ਼ਬਦ ਦੇ ਰਾਹੀਂ ਪਰਮਾਤਮਾ ਨੇ ਉਹਨਾਂ ਦੇ ਅੰਦਰੋਂ ਤਪਸ਼ ਅਗਨ ਦੀ, ਜਿਹੜੀ ਵਿਕਾਰਾਂ ਦੀ ਅਗਨ ਦੀ, ਉਹ ਬੁਝਾ ਦਿੱਤੀ, ਅੰਦਰੋਂ ਤ੍ਰਿਸ਼ਨਾ ਖਤਮ ਕਰ ਦਿੱਤੀ, ਅਤੇ ਫਿਰ ਉਸ ਵੇਲੇ ਅੰਤਰ ਸ਼ਾਂਤ ਆਈ, ਉਹਨਾਂ ਦੇ ਅੰਦਰ ਸ਼ੀਤਲਤਾ ਠੰਡਕ ਪੈਦਾ ਹੋ ਜਾਂਦੀ ਹੈ। ਕਿਉਂਕਿ ਜਦੋਂ ਵਿਕਾਰਾਂ ਦੀ ਅੱਗ ਲੱਗਦੀ, ਉਹ ਤਪਸ਼ ਪੈਦਾ ਕਰਦੀ ਹੈ, ਪਰ ਗੁਰੂ ਸ਼ਬਦ ਦੇ ਦੁਆਰਾ ਜਿਨ੍ਹਾਂ ਦੇ ਅੰਦਰੋਂ ਤਪਸ਼ ਖਤਮ ਹੋ ਜਾਂਦੀ ਹੈ, ਉਹਨਾਂ ਦੇ ਅੰਦਰ ਸ਼ਾਂਤੀ, ਉਹਨਾਂ ਦੇ ਅੰਦਰ ਸ਼ੀਤਲਤਾ, ਟਿਕਾਓ ਆ ਜਾਂਦਾ ਹੈ। ਸਹਿਜੇ ਹਰ ਰਸ ਚੱਖਿਆ, ਉਹ ਫਿਰ ਸਹਿਜ ਵਿੱਚ ਟਿਕ ਕੇ ਗੁਰੂ ਸ਼ਬਦ ਦੇ ਨਾਮ ਦੇ ਰਸ ਨੂੰ ਚੱਖਦੇ ਨੇ, ਪਰਮਾਤਮਾ ਦੇ ਨਾਮ ਦੇ ਰਸ ਨੂੰ ਪ੍ਰਾਪਤ ਕਰਦੇ ਨੇ। ਮਿਲ ਪ੍ਰੀਤਮ ਆਪਣੇ ਸਦਾ ਰੰਗ ਮਾਣ ਹੈ, ਉਹ ਫਿਰ ਸਦਾ ਹੀ ਸਹਿਜ ਵਿੱਚ ਟਿਕ ਕੇ ਪਰਮਾਤਮਾ ਨਾਲ ਮਿਲ ਕੇ ਆਪਣੇ ਅੰਦਰ ਸਦਾ ਪਰਮਾਤਮਾ ਦੇ ਨਾਮ ਰੰਗ ਨੂੰ ਮਾਣਦੇ ਰਹਿੰਦੇ ਨੇ, ਭਗਤੀ ਦੇ ਰਸ ਨੂੰ ਮਾਣਦੇ ਰਹਿੰਦੇ ਨੇ। ਸੱਚਾ ਸ਼ਬਦ ਸੁਭਾਖਿਆ, ਅਤੇ ਉਹਨਾਂ ਦੇ ਸੱਚੇ ਗੁਰੂ ਦੇ ਸ਼ਬਦ ਨਾਲ ਸਾਂਝ ਪੈਣ ਦੇ ਨਾਲ ਉਹਨਾਂ ਦੀ ਸੁਭਾਖਿਆ, ਉਹਨਾਂ ਦੀ ਬੋਲੀ ਜਿਹੜੀ ਮਿਠਾਸ ਵਾਲੀ ਹੋ ਜਾਂਦੀ ਹੈ, ਉਹ ਕਦੀ ਵੀ ਗੁੱਸੇ ਦੇ ਵਿੱਚ ਨਹੀਂ, ਕ੍ਰੋਧ ਦੇ ਵਿੱਚ ਨਹੀਂ ਆਉਂਦੇ। ਜਿਨ੍ਹਾਂ ਦਾ ਪਰਮਾਤਮਾ ਦੇ ਨਾਮ ਰੰਗ ਦੇ ਨਾਲ ਨਾਤਾ ਜੁੜ ਜਾਂਦਾ ਹੈ, ਉਹਨਾਂ ਦਾ ਸੁਭਾਅ, ਉਹਨਾਂ ਦੀ ਬੋਲੀ ਬਹੁਤ ਮਿਠਾਸ ਵਾਲੀ ਹੋ ਜਾਂਦੀ ਹੈ।
ਪੜ ਪੜ ਪੰਡਿਤ ਮੋਨੀ ਥਾਕੇ ਭੇਖੀ ਮੁਕਤ ਨਾ ਪਾਈ। ਸਤਿਗੁਰੂ ਜੀ ਸਮਝਾਉਂਦੇ ਗੁਰੂ ਦੇ ਸ਼ਬਦ ਤੋਂ ਬਿਨਾਂ, ਪਰਮਾਤਮਾ ਦੇ ਨਾਮ ਤੋਂ ਬਿਨਾਂ, ਬੜੇ ਬੜੇ ਵਿਦਵਾਨ ਪੰਡਿਤ ਧਾਰਮਿਕ ਕਿਤਾਬਾਂ ਨੂੰ ਗ੍ਰੰਥਾਂ ਨੂੰ ਪੜ੍ਹ ਪੜ੍ਹ ਕੇ ਥੱਕ ਜਾਂਦੇ ਨੇ। ਮੋਨੀ ਜਿਹੜੇ ਲੰਮੀਆਂ ਲੰਮੀਆਂ ਸਮਾਧੀਆਂ ਲਾ ਕੇ ਥੱਕ ਜਾਂਦੇ ਨੇ। ਜੋਗੀ ਕਈ ਤਰ੍ਹਾਂ ਦੇ ਭੇਖ ਬਣਾ ਬਣਾ ਕੇ ਥੱਕ ਜਾਂਦੇ ਨੇ, ਮੁਕਤ ਨਾ ਪਾਈ, ਪਰ ਉਹ ਵਿਕਾਰਾਂ ਵੱਲੋਂ ਨਾਮ ਮਾਇਆ ਦੇ ਰਸ ਵੱਲੋਂ ਮੁਕਤੀ ਨਹੀਂ ਉਹ ਪ੍ਰਾਪਤ ਕਰ ਸਕਦੇ, ਕਿਉਂਕਿ ਮੁਕਤੀ ਮਿਲਦੀ ਹੈ ਗੁਰੂ ਸ਼ਬਦ ਦੇ ਨਾਲ, ਭਗਤੀ ਦੇ ਨਾਲ। ਪਰ ਉਹ ਜਦੋਂ ਇਸ ਪਾਸੇ ਨਹੀਂ ਲੱਗਦੇ, ਆਪਣੇ ਯਤਨ ਕਰਦੇ ਨੇ, ਥੱਕ ਹਾਰ ਜਾਂਦੇ ਨੇ, ਉਹਨਾਂ ਨੂੰ ਮੁਕਤੀ ਪ੍ਰਾਪਤ ਨਹੀਂ ਹੁੰਦੀ ਵਿਕਾਰਾਂ ਤੋਂ, ਮਾਇਆ ਦੇ ਇਸ ਰਸ ਤੋਂ। ਨਾਨਕ ਬਿਨ ਭਗਤੀ ਜੱਗ ਬਹੁ ਰਾਨਾ, ਸੱਚਾ ਸ਼ਬਦ ਮਿਲਾਈ। ਸਤਿਗੁਰੂ ਜੀ ਸਮਝਾਉਂਦੇ ਬਿਨਾਂ ਭਗਤੀ ਤੋਂ, ਪਰਮਾਤਮਾ ਦੇ ਨਾਮ ਸਿਮਰਨ ਤੋਂ, ਸਾਰਾ ਸੰਸਾਰ ਹੀ ਜਿਹੜਾ ਉਹ ਬੌਰਾ ਹੋਇਆ ਪਿਆ ਏ, ਬਿਨ ਨਾਵੈ ਜੱਗ ਕਮਲਾ ਫਿਰੈ। ਅਤੇ ਸਤਿਗੁਰੂ ਜੀ ਸਮਝਦੇ ਸੱਚਾ ਸ਼ਬਦ ਸੁਭਾਖਿਆ, ਜਿਨ੍ਹਾਂ ਦੇ ਅੰਦਰ ਫਿਰ ਉਹ ਮਿਠਾਸ ਆ ਜਾਂਦੀ ਨਾ, ਉਹ ਜਿਹੜੇ ਨੇ ਸੱਚਾ ਸ਼ਬਦ ਮਿਲਾਈ, ਉਹ ਸਦਾ ਹੀ ਫਿਰ ਗੁਰੂ ਦੇ ਸ਼ਬਦ ਦੁਆਰਾ ਆਪਣੇ ਆਪ ਨੂੰ ਪਰਮਾਤਮਾ ਦੇ ਨਾਲ ਮਿਲਾਈ ਰੱਖਦੇ ਨੇ, ਜਾਂ ਪਰਮਾਤਮਾ ਉਹਨਾਂ ਨੂੰ ਗੁਰੂ ਸ਼ਬਦ ਦੁਆਰਾ ਆਪਣੇ ਨਾਲ ਮਿਲਾ ਲੈਂਦਾ ਹੈ। ਸਾ ਧਨ ਮਨ ਆਨੰਦ ਭਇਆ ਹਰ ਜੀਓ ਮੇਲ ਪਿਆਰੇ ਰਾਮ। ਜਿਨ੍ਹਾਂ ਨੂੰ ਪਰਮਾਤਮਾ ਪਿਆਰੇ ਨੇ, ਗੁਰੂ ਸ਼ਬਦ ਦੇ ਦੁਆਰਾ ਆਪਣੇ ਨਾਲ ਮਿਲਾ ਲਿਆ, ਅਤੇ ਸਤਿਗੁਰੂ ਜੀ ਸਮਝਾਉਂਦੇ ਨੇ ਸਾ ਧਨ ਮਨ ਆਨੰਦ ਭਇਆ, ਜਿਨ੍ਹਾਂ ਨੂੰ ਪਰਮਾਤਮਾ ਨੇ ਆਪਣੇ ਨਾਲ ਮਿਲਾ ਲਿਆ, ਉਹਨਾਂ ਦੇ ਮਨ ਵਿੱਚ ਸਦਾ ਹੀ ਆਨੰਦ ਖੁਸ਼ੀ ਖੇੜਾ ਭਗਤੀ ਦੇ ਦੁਆਰਾ ਬਣਿਆ ਰਹਿੰਦਾ ਹੈ। ਸਾ ਧਨ ਹਰ ਕੈ ਰਸ ਰਸੇ, ਉਹ ਜੀਵ ਇਸਤਰੀਆਂ ਜਿਹੜੇ ਮਨੁੱਖ ਨੇ, ਉਹ ਪਰਮਾਤਮਾ ਦੇ ਨਾਮ ਧਨ ਦੇ ਨਾਲ, ਭਗਤੀ ਦੇ ਨਾਲ ਆਪਣੇ ਜੀਵਨ ਨੂੰ ਰਸਦਾਇਕ ਬਣਾ ਲੈਂਦੇ ਨੇ, ਉਹਨਾਂ ਦਾ ਜੀਵਨ ਰਸਦਾਇਕ ਬਣ ਜਾਂਦਾ। ਗੁਰ ਕੈ ਸ਼ਬਦ ਅਪਾਰੇ ਰਾਮ, ਕਿਉਂਕਿ ਉਹ ਗੁਰੂ ਸ਼ਬਦ ਦੇ ਦੁਆਰਾ ਉਸ ਅਪਾਰ ਪਰਮਾਤਮਾ ਦੀ ਬੰਦਗੀ ਕਰਕੇ ਉਸ ਦੇ ਗੁਣਾਂ ਨੂੰ ਆਪਣੇ ਅੰਦਰ ਵਸਾ ਕੇ ਜੀਵਨ ਨੂੰ ਰਸਦਾਇਕ ਬਣਾਉਂਦੇ ਨੇ। ਸ਼ਬਦ ਅਪਾਰੇ ਮਿਲੇ ਪਿਆਰੇ, ਸਦਾ ਗੁਣ ਸਾਰੇ ਮਨ ਵਸੈ, ਕਿਉਂਕਿ ਉਹ ਗੁਰੂ ਸ਼ਬਦ ਦੇ ਦੁਆਰਾ ਅਪਾਰ ਪਰਮਾਤਮਾ ਦੇ ਨਾਲ ਮਿਲ ਜਾਂਦੇ ਨੇ। ਪਰਮਾਤਮਾ ਦੀ ਭਗਤੀ ਕਰਕੇ ਸਦਾ ਉਸ ਵਾਹਿਗੁਰੂ ਦੇ ਗੁਣ ਗਾ ਕੇ, ਅਤੇ ਉਹ ਪਰਮਾਤਮਾ ਦੇ ਨਾਲ ਜਦੋਂ ਸਾਂਝ ਬਣਾਉਂਦੇ ਨੇ, ਅਤੇ ਉਹਨਾਂ ਦੇ ਮਨ ਦੇ ਵਿੱਚ ਪਰਮਾਤਮਾ ਦਾ ਨਾਮ, ਪਰਮਾਤਮਾ ਦੀ ਬੰਦਗੀ ਜਦੋਂ ਵਸ ਜਾਂਦੀ ਹੈ, ਅਤੇ ਪਰਮਾਤਮਾ ਦਾ ਮਿਲਾਪ ਉਹਨਾਂ ਨੂੰ ਹੋ ਜਾਂਦਾ ਹੈ। ਸੇਜ ਸੁਹਾਵੀ ਜਾਂ ਪਿਰ ਰਾਵੀ, ਮਿਲ ਪ੍ਰੀਤਮ ਅਵਗੁਣ ਨਸੇ। ਜਦੋਂ ਉਹਨਾਂ ਦੇ ਅੰਦਰ ਪਰਮਾਤਮਾ ਦੇ ਨਾਮ ਦੇ ਦੁਆਰਾ ਜੀਵਨ ਦੀ ਬਰਕਤ ਪੈਦਾ ਹੋ ਜਾਂਦੀ ਹੈ, ਸੇਜ ਸੁਹਾਵੀ ਉਹਨਾਂ ਦੇ ਬੰਦਗੀ ਦੁਆਰਾ ਹਿਰਦਾ ਰੂਪੀ ਸੇਜ ਸੁਹਾਵਣੀ ਬਣਾ ਲੈਂਦੇ ਨੇ, ਜਾਂ ਫਿਰ ਰਾਵੀ, ਫਿਰ ਪਰਮਾਤਮਾ ਉਹਨਾਂ ਨੂੰ ਜਦੋਂ ਮਿਲ ਜਾਂਦਾ ਹੈ, ਉਹ ਹਿਰਦੇ ਵਿੱਚ ਪਤੀ ਪਰਮਾਤਮਾ ਨੂੰ ਟਿਕਾ ਕੇ, ਅਤੇ ਸਦਾ ਹੀ ਉਸ ਮਾਲਕ ਦੇ ਨਾਲ ਮਿਲ ਪ੍ਰੀਤਮ, ਜਦੋਂ ਪ੍ਰੀਤਮ ਪਰਮਾਤਮਾ ਨੂੰ ਹਿਰਦੇ 'ਚ ਟਿਕਾ ਕੇ ਬੰਦਗੀ ਕਰਦੇ ਨੇ, ਮਿਲੇ ਰਹਿੰਦੇ ਨੇ, ਅਵਗਣ ਨਸੇ, ਉਹਨਾਂ ਦੇ ਅੰਦਰੋਂ ਫਿਰ ਸਾਰੇ ਹੀ ਅਵਗਣ ਖਤਮ ਹੋ ਜਾਂਦੇ ਨੇ। ਜਦੋਂ ਪਰਮਾਤਮਾ ਦਾ ਨਾਮ ਹਿਰਦੇ ਵਿੱਚ ਵਸ ਜਾਂਦਾ ਹੈ, ਅਤੇ ਉਹਨਾਂ ਦਾ ਜੀਵਨ ਸੁਹਾਵਣਾ ਹੁੰਦਾ ਹੈ। ਜਿਤ ਘਰ ਨਾਮ ਹਰ ਸਦਾ ਧਿਆਈਐ, ਸੋਹਿਲੜਾ ਜੁਗ ਚਾਰੇ। ਜਿਸ ਹਿਰਦੇ ਘਰ ਵਿੱਚ ਸਦਾ ਪਰਮਾਤਮਾ ਦੇ ਨਾਮ ਨੂੰ ਗਾਉਂਦੇ ਰਹੀਏ, ਜਪਦੇ ਰਹੀਏ, ਅਤੇ ਗੁਰਦੇਵ ਜੀ ਕਹਿੰਦੇ ਸਦਾ ਖੁਸ਼ੀ ਦੇ ਗੀਤ ਗਾਉਣ ਦੇ ਨਾਲ ਉਹਨਾਂ ਦੇ ਜੀਵਨ ਵਿੱਚ ਸਦਾ ਹੀ ਆਨੰਦ ਖੁਸ਼ੀ ਖੇੜਾ ਬਣਿਆ ਰਹਿੰਦਾ ਹੈ। ਨਾਨਕ ਨਾਮ ਰਤੇ ਸਦਾ ਆਨੰਦ ਹੈ, ਜਿਹੜੇ ਪਰਮਾਤਮਾ ਦੇ ਨਾਮ ਵਿੱਚ ਰਤੇ ਰਹਿੰਦੇ ਨੇ, ਉਹਨਾਂ ਦੇ ਹਿਰਦੇ ਵਿੱਚ ਸਦਾ ਹੀ ਆਨੰਦ ਖੁਸ਼ੀ ਰਹਿੰਦੀ ਹੈ। ਹਰ ਮਿਲਿਆ ਕਾਰਜ ਸਾਰੇ, ਅਤੇ ਉਹ ਪਰਮਾਤਮਾ ਨੂੰ ਮਿਲ ਕੇ ਆਪਣੇ ਜੀਵਨ ਦੇ ਸਾਰੇ ਕਾਰਜ ਉਹ ਸਵਾਰ ਲੈਂਦੇ ਨੇ, ਜਿਨ੍ਹਾਂ ਦਾ ਜੀਵਨ ਪਰਮਾਤਮਾ ਦੇ ਨਾਮ ਰੰਗ ਵਿੱਚ ਰੰਗੀਜ ਕੇ ਬਤੀਤ ਹੁੰਦਾ ਹੈ। ਸੋ ਸਤਿਗੁਰੂ ਜੀ ਅੱਜ ਦੇ ਪਾਵਨ ਸ਼ਬਦ ਦੇ ਦੁਆਰਾ ਸਾਨੂੰ ਇਹੀ ਸਮਝਾਉਂਦੇ ਨੇ ਕਿ ਜਿਨ੍ਹਾਂ ਜਿਨ੍ਹਾਂ ਦੇ ਉੱਪਰ ਵੀ ਪਰਮਾਤਮਾ ਦੀ ਮਿਰਾਮਤ ਹੁੰਦੀ ਹੈ, ਵਾਹਿਗੁਰੂ ਜੀ ਗੁਰੂ ਸ਼ਬਦ ਦੇ ਦੁਆਰਾ ਉਹਨਾਂ ਦੇ ਜੀਵਨ ਵਿੱਚ ਆਨੰਦ ਖੁਸ਼ੀ ਖੇੜਾ ਪੈਦਾ ਕਰ ਦਿੰਦੇ ਨੇ। ਜਿਹੜੇ ਗੁਰੂ ਸ਼ਬਦ ਤੋਂ ਦੂਰ ਹੁੰਦੇ ਨੇ, ਉਹ ਦੂਜੇ ਭਾਅ ਦੇ ਵਿੱਚ ਵਿਸ਼ੇ ਵਿਕਾਰਾਂ ਵਿੱਚ ਗੁਲਤਾਨ ਹੋ ਕੇ ਆਪਣੇ ਜੀਵਨ ਨੂੰ ਬਰਬਾਦ ਕਰਦੇ ਨੇ। ਸੋ ਸਤਿਗੁਰੂ ਜੀ ਕਿਰਪਾ ਕਰਨ,
ਸਾਡਾ ਵੀ ਜੀਵਨ ਗੁਰ ਸ਼ਬਦ ਦੇ ਦੁਆਰਾ ਬਣਾਇਆ, ਸਵਾਰਿਆ, ਸ਼ਿੰਗਾਰਿਆ ਜਾ ਸਕੇ, ਉਹਦੇ ਲਈ ਅਰਦਾਸ ਸਤਿਗੁਰੂ ਦੇ ਚਰਨਾਂ ਵਿੱਚ ਗੁਰੂ ਸ਼ਬਦ ਦੀ ਪ੍ਰਾਪਤੀ ਦੀ ਕਰੀਏ ਜੀ। ਇੰਨੀਆਂ ਵਿਚਾਰਾਂ ਪ੍ਰਵਾਨ ਕਰਨੀਆਂ ਜੀ, ਭੁੱਲ ਚੁੱਕ ਦੀ ਖਿਮਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸੇ ਜਿਤ ਘਰ ਨਾਮ ਹਰ ਸਦਾ ਧਿਆਈਐ ਸੋਹੇ ਲਾਡ ਜੁਗ ਚਾਰੇ ਰਾਮ ਜਿਤ ਘਰ ਹਰ ਨਾਮ

ਵਾਹਿਗੁਰੂ ਜੀ। ਵਾਹਿਗੁਰੂ ਜੀ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ। ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ।

ਬੋਲੋ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਅਰਦਾਸ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਭਗਵਤੀ ਜੀ ਸਹਾਇ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰਕਾ ਗੁਰੂ ਨਾਨਕ ਲਈ ਧਿਆਇ ਹੇ ਰੰਗਰ ਗੁਰਦੇ ਅਮਰਦਾਸ ਰਾਮਦਾਸ ਹੋਈ ਸਹਾਇ ਅਰਜਨ ਹਰਗੋਬਿੰਦਰੋਂ ਸਿਮਰਾਂ ਸ੍ਰੀ ਹਰਿ ਰਾਇ ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਜਿਹ ਡਿੱਠੇ ਸਭ ਦੁੱਖ ਜਾਇ ਤੀਕ ਬਹਾਦਰ ਸਿਮਰਿਆ ਕਰਨੋਂ ਦਿਆ ਬਤਾਈ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ।

ਮੁਕਦਿਆਂ ਹੱਠੀਆਂ ਜਪੀਆਂ ਤਪੀਆਂ, ਜਿੰਨਾ ਨਾਮ ਜਪਿਆ ਵਣ ਛਕਿਆ, ਦੇ ਚਲਾਈ ਤੇਗ ਵਾਹੀ ਦੇਖ ਕੇ ਨਟਕੀਤਾ, ਤਰ੍ਹਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤਾ ਸੀਸ ਦਿੱਤੇ, ਬੰਦ ਬੰਦ ਕਟਵਾਏ ਖੋਪਰੀਆਂ ਲੁਹਾਈਆਂ, ਚਰਖੜੀਆਂ 'ਤੇ ਚੜੀ ਆ ਰਿਹਾ ਨਾ ਚਰਾਏਗਾ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਸੰਗਨ ਬਾਈ

ਸਤਿਗੁਰੂ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੇ ਪਾਵਨ ਚਰਨਾਂ ਕਮਲਾਂ ਵਿਖੇ ਅਰਦਾਸ ਬੇਨਤੀ ਸੱਚੇ ਪਾਤਸ਼ਾਹ ਜੀ

ਸੱਚੇ ਪਾਤਸ਼ਾਹ ਜੀ ਪਾਵਨ ਬਾਣੀ ਦੇ ਸ੍ਰੀ ਸਹਿਜ ਪਾਠ ਸਾਹਿਬ ਪ੍ਰਾਰੰਭ ਕਰਵਾਏ ਜਾ ਰਹੇ ਨੇ। ਸੱਚੇ ਪਾਤਸ਼ਾਹ ਜੀ ਸਮੁੱਚੀ ਪੜ੍ਹੀ ਸੁਣੀ ਬਾਣੀ ਦਾ ਭਾਵ ਉਸ ਵਿਛੜੀ ਰੂਹ ਆਤਮਾ ਨੂੰ ਪ੍ਰਦਾਨ ਕਰਦੇ ਹੋਏ ਉਸ ਵਿਛੜੀ ਹੋਈ ਰੂਹ ਆਤਮਾ ਨੂੰ ਸਦਾ ਲਈ ਆਪਣੇ ਚਰਨਾਂ 'ਚ ਨਿਵਾਸਾ ਬਖਸ਼ਣਾ, ਪਿੱਛੇ ਸਾਰੇ ਪਰਿਵਾਰ ਨੂੰ ਭਾਣਾ ਮੰਨਣ ਦੇ ਬਲ ਬਖਸ਼ਣੇ, ਪਰਿਵਾਰ ਵਿਖੇ ਸੁੱਖ ਸ਼ਾਂਤੀ ਪ੍ਰਦਾਨ ਕਰਨੀ, ਡੋਲਦੇ ਮਨਾਂ ਨੂੰ ਬਾਣੀ ਦਾ ਸਹਾਰਾ ਦੇ ਕਰਕੇ ਧੀਰਜ ਅਡੋਲਤਾ ਸਹਿਜ ਬਖਸ਼ਣਾ। ਸੱਚੇ ਪਾਤਸ਼ਾਹ ਜੀ ਭਾਣਾ ਮੰਨਣ ਦੇ ਬਲ ਬਖਸ਼ਣੇ, ਆਇਆ ਸੇਵਕਾਂ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ, ਥਿਲ ਫੁਲ ਭੇਟਾ ਦਰ ਪ੍ਰਵਾਨ ਕਰਨਾ, ਪਾਵਨ ਹਜੂਰੀ ਵਿਖੇ ਕੜਾਹ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ ਦਰ ਪ੍ਰਵਾਨ ਹੋਵੇ, ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ। ਛੇ ਪੌੜੀਆਂ ਨੂੰ ਸਭ ਜੀ ਦੇ ਪਾਠ ਹੋਏ ਅੱਖਰ ਵਾਧਾ ਘਟਾ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ।

ਇਹ ਸੱਚ ਜੀ ਧਾਰ ਸਗਲ ਜਗਤ ਹੈ ਜੈਸੇ ਸੁਪਨਾ ਬਿਨਸਤ

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

Why crew?